0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਸਸਿਕਾਲ ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਅੱਜ 22 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੀਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਪਿਆਰੇ ਦੋਸਤੋ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਸ਼ੁਰੂਆਤ ਕਰਾਂਗੇ ਆਸਟ੍ਰੇਲੀਆ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਉਸ ਮਗਰੋਂ ਗੱਲ ਕਰਾਂਗੇ ਜੀ ਵਿਕਟੋਰੀਆ ਵਿੱਚ ਹੋਣ ਜਾ ਰਹੇ ਸਟੇਟ ਇਲੈਕਸ਼ਨ ਦੀ ਅਤੇ ਇਹਨਾਂ ਇਲੈਕਸ਼ਨ ਨੂੰ ਲੈ ਕੇ ਵਿਕਟੋਰੀਆ ਦੇ ਸ਼ੈਪਟਨ ਤੋਂ

ਭਾਈਚਾਰੇ ਦੇ ਮੌਜੂਦਾ ਸਰਕਾਰ ਪ੍ਰਤੀ ਕੀ ਵਿਚਾਰ ਨੇ ਅਤੇ ਨਵੀਂ ਸਰਕਾਰ ਤੋਂ ਕੀ ਕੁਝ ਉਮੀਦਾਂ ਰੱਖੀਆਂ ਜਾ ਰਹੀਆਂ ਨੇ, ਇਸ ਸੰਬੰਧੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਵਿਕਟੋਰੀਆ ਦੀ ਸਿਆਸਤ ਤੋਂ ਬਾਅਦ ਸਿੱਧਾ ਚੱਲਾਂਗੇ ਜੀ ਪੰਜਾਬ ਦੇ ਵੱਲ ਨੂੰ ਤੇ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਦੀ। ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡੈਰੀ ਦੇ ਰਾਹੀਂ। ਜਿੱਥੋਂ ਤੱਕ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਗੱਲ ਹੈ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਦੀ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ ਰਮਨਦੀਪ ਵਧਵਾ ਹੋਰਾਂ ਦੇ ਨਾਲ, ਜੋ ਆਸਟ੍ਰੇਲੀਆ ਵਿੱਚ ਸਟਾਰਟਅਪਸ ਦੇ ਲਈ ਗ੍ਰਾਂਟਾਂ, ਸਰਕਾਰੀ ਸਹਾਇਤਾ ਅਤੇ ਕਾਰੋਬਾਰੀ ਨੈੱਟਵਰਕ ਸਥਾਪਿਤ ਕਰਨ ਸੰਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕਰਨਗੇ। ਇੱਥੇ ਹੀ ਬਸ ਨਹੀਂ ਹੈ, ਇੱਕ ਹੋਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਦੇ ਵਿੱਚ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ ਵਿੱਚ ਦਾਨ ਅਤੇ ਫੰਡ ਰੇਜ਼ਿੰਗ ਨਾਲ ਜੁੜੇ ਨਿਯਮਾਂ ਬਾਰੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਨੂੰ ਆਸਟ੍ਰੇਲੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਦੱਸਿਆ ਜਾ ਰਿਹਾ ਹੈ। ਕਰੀਬ 816 ਮਿਲੀਅਨ ਡਾਲਰ ਦੇ ਮੁੱਲ ਦੀ ਇਹ ਕੋਕੀਨ ਪੱਛਮੀ ਸਿਡਨੀ ਵਿਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿਚ ਪਲਾਸਟਿਕ ਦੇ ਟੱਬਾਂ 'ਚ ਛੁਪਾਈ ਗਈ ਸੀ। ਪੁਲਿਸ ਦਾ ਦੋਸ਼ ਹੈ ਕਿ ਨਸ਼ੀਲੇ ਪਦਾਰਥ ਨੂੰ ਉੱਤਰੀ ਕੁਈਨਜ਼ਲੈਂਡ ਭੇਜਿਆ ਗਿਆ ਸੀ ਅਤੇ ਫਿਰ ਸਿਡਨੀ ਦੇ ਇੱਕ ਸੰਗਠਿਤ ਅਪਰਾਧ ਸਮੂਹ ਦੇ ਲਈ ਦੱਖਣ ਵੱਲ ਲਿਜਾਇਆ ਗਿਆ ਸੀ। ਇਸ ਮਾਮਲੇ ਵਿਚ ਸਿਡਨੀ ਦੇ 2 ਲੋਕਾਂ ਉੱਤੇ ਦੋਸ਼ ਲਗਾਏ ਗਏ ਨੇ, ਜਦਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਡਿਸੇਬਿਲਟੀ ਯੋਜਨਾ ਭਾਵ ਕਿ NDIS ਵਿਚ ਸਰਕਾਰ ਦੁਆਰਾ ਪ੍ਰਸਤਾਵਿਤ ਤਬਦੀਲੀਆਂ ਦੀ ਲੰਬੀ ਜਾਂਚ ਦਾ ਸਮਰਥਨ ਕਰਦੀ ਹੈ। ਇਨ੍ਹਾਂ ਸੁਧਾਰਾਂ ਦੇ ਤਹਿਤ ਪ੍ਰੋਗਰਾਮ ਤੇ ਹੋਣ ਵਾਲੇ ਖਰਚ ਨੂੰ ਕੰਟਰੋਲ ਕਰਨ ਦੇ ਯਤਨ ਵਿਚ 1,60,000 ਲੋਕਾਂ ਨੂੰ NDIS ਯੋਜਨਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਕਾਬਲੇ ਗੌਰ ਹੈ ਕਿ ਲੇਬਰ ਗ੍ਰੀਨਸ ਨਾਲ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਪ੍ਰਸਤਾਵਿਤ ਤਬਦੀਲੀਆਂ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਇਸ ਦੇ ਬਦਲੇ ਵਿਚ ਗ੍ਰੀਨਸ ਵੱਲੋਂ ਸਰਕਾਰ ਦੇ ਟੈਕਸ ਸੁਧਾਰਾਂ ਦਾ ਸਮਰਥਨ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਪ੍ਰਸਤਾਵਿਤ ਬਦਲਾਵਾਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਦਾ ਸਮਰਥਨ ਕਰਦੀ ਹੈ। ਉਧਰ ਵਿਰੋਧੀ ਧਿਰ ਨੇ ਘਰਾਂ ਦੀ ਨਿਲਾਮੀ ਦੌਰਾਨ ਵਿਕਰੀ ਦਰ ਵਿਚ ਗਿਰਾਵਟ ਦੇ ਲਈ ਸਰਕਾਰ ਦੀਆਂ ਨੀਤੀਆਂ ਉਤੇ ਸਵਾਲ ਚੁੱਕੇ ਨੇ ਅਤੇ ਆਖਿਆ ਕਿ ਇਹ ਸਰਕਾਰ ਦੇ ਪ੍ਰਸਤਾਵਿਤ ਕਰ ਸੁਧਾਰਾਂ ਦਾ ਨਤੀਜਾ ਹੈ। ਦਰਅਸਲ ਸ਼ਨੀਵਾਰ 20 ਜੂਨ ਨੂੰ ਕਰੀਬ 1900 ਘਰਾਂ ਦੀ ਨਿਲਾਮੀ ਹੋਈ ਸੀ, ਪਰ ਪ੍ਰਾਪਰਟੀ ਰਿਸਰਚ ਫਰਮ ਕੋਟੈਲਟੀ ਮੁਤਾਬਕ ਉਨ੍ਹਾਂ ਵਿਚੋਂ ਸਿਰਫ 47.4% ਘਰ ਹੀ ਵਿਕੇ ਸਨ ਅਤੇ ਇਹ ਦਰ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਘੱਟ ਨਿਲਾਮੀ ਦਰ ਹੈ। ਵਿਰੋਧੀ ਧਿਰ ਦੀ ਡਿਪਟੀ ਲੀਡਰ ਜੇਨ ਹਿਊਮ ਦਾ ਕਹਿਣਾ ਹੈ ਕਿ ਨਿਲਾਮੀ ਦੇ ਤਾਜ਼ਾ ਅੰਕੜੇ ਵਿਆਪਕ ਅਨਿਸ਼ਚਿਤਤਾ ਨੂੰ ਬਿਆਨ ਕਰਦੇ ਨੇ। ਦੂਜੇ ਪਾਸੇ ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨੀਆ ਪਿਲਬਰਸੇਕ ਨੇ ਚੈਨਲ 7 ਦੇ ਸਨਰਾਈਜ਼ ਪ੍ਰੋਗਰਾਮ ਵਿਚ ਆਖਿਆ ਕਿ ਸਰਕਾਰ ਹਾਲੇ ਵੀ ਘਰਾਂ ਦੀਆਂ ਕੀਮਤਾਂ ਵਿਚ ਵਾਧਾ ਚਾਹੁੰਦੀ ਹੈ, ਪਰ ਪਹਿਲਾਂ ਦੇ ਮੁਕਾਬਲੇ ਹੌਲੀ ਰਫ਼ਤਾਰ ਦੇ ਨਾਲ। ਜੰਗਲੀ ਸਮੁੰਦਰੀ ਪੰਛੀਆਂ ਵਿਚ ਘਾਤਕ H5N1 ਬਰਡ ਫਲੂ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪੋਲਟਰੀ ਉਤਪਾਦਕ ਕੰਪਨੀ ਨੇ ਵੈਸਟਰਨ ਆਸਟ੍ਰੇਲੀਆ ਵਿਚਲੇ ਆਪਣੇ ਫਾਰਮਾਂ ਨੂੰ ਬੰਦ ਕਰ ਦਿੱਤਾ ਹੈ। ਕਾਬਲੇ ਗੌਰ ਹੈ ਕਿ ਇਸ ਪ੍ਰੈਸ ਦੇ ਨੇੜੇ ਇੱਕ ਸਕੂਆ ਪੰਛੀ ਦੇ ਵਿਚ ਵਾਇਰਸ ਦੀ ਪੁਸ਼ਟੀ ਹੋਈ ਸੀ, ਜਿਸ ਵਿਚ ਇੱਕ ਦੂਜੇ ਪੰਛੀ ਦਾ ਵੀ ਸ਼ੁਰੂਆਤੀ ਰਿਜ਼ਲਟ ਪਾਜ਼ਿਟਿਵ ਆਇਆ ਸੀ। ਵੈਸਟਰਨ ਆਸਟ੍ਰੇਲੀਆ ਤੱਟ ਤੇ ਹੁਣ ਤੱਕ ਘੱਟੋ ਘੱਟ 16 ਬਿਮਾਰ ਜਾਂ ਮਰੇ ਹੋਏ ਪੰਛੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਸੀ ਬਰਡ ਕੰਜ਼ਰਵੇਸ਼ਨ ਨੈਟਵਰਕ ਤੋਂ ਔਰੇਲੀ ਲੈਬੇ ਦਾ ਕਹਿਣਾ ਹੈ ਕਿ ਵਾਇਰਸ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਫੈਲੇ ਹੋਣ ਦੀ ਸੰਭਾਵਨਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਹਿਜ਼ਬੁੱਲਾ ਨੇਤਾ ਨਈਮ ਕਾਸਮ ਨੇ ਇਜ਼ਰਾਈਲ ਨੂੰ ਲਿਬਨਾਨ ਤੋਂ ਪਿਛਾ ਹਟਣ ਲਈ ਆਖਿਆ ਹੈ ਅਤੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਦੱਖਣ ਵਿਚ ਇਜ਼ਰਾਈਲ ਫੌਜ ਦੇ ਲਈ ਕੋਈ ਸੁਰੱਖਿਆ ਖੇਤਰ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਇਜ਼ਰਾਈਲ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਮੂਹ ਵੱਲੋਂ ਕਰਾਰਾ ਜਵਾਬ ਦਿੱਤਾ ਜਾਏਗਾ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੀ ਇਹ ਚੇਤਾਵਨੀ ਇਜ਼ਰਾਈਲੀ ਅਧਿਕਾਰੀਆਂ ਦੁਆਰਾ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਨ੍ਹਾਂ ਦੀ ਫੌਜ ਲਿਬਨਾਨ ਦੇ ਅੰਦਰ ਖਤਰਿਆਂ ਖਿਲਾਫ਼ ਕਾਰਵਾਈ ਦੇ ਲਈ ਆਜ਼ਾਦ ਹੈ। ਇਸ ਦੇ ਨਾਲ ਹੀ ਕਾਸਮ ਨੇ ਲਿਬਨਾਨ ਸਰਕਾਰ ਨੂੰ ਇਰਾਨ ਦੇ ਨਾਲ ਆਪਣੇ ਰਿਸ਼ਤੇ ਸੁਧਾਰਨ ਦਾ ਵੀ ਸੱਦਾ ਦਿੱਤਾ ਹੈ। ਆਖਰ ਦੇ ਵਿਚ ਖਬਰ ਭਾਰਤ ਤੋਂ। ਭਾਰਤ ਸਰਕਾਰ ਨੇ ਪੰਜਾਬ, ਹਰਿਆਣਾ, ਰਾਜਸਥਾਨ ਵਿਚਾਲੇ ਵਿਵਾਦ ਦੀ ਜੜ ਬਣੇ ਪਾਣੀਆਂ

ਦੇ ਸਮੁੱਚੇ ਮੁੱਦਿਆਂ ਦਾ ਹੱਲ ਸੁਪਰੀਮ ਕੋਰਟ ਤੋਂ ਕਰਾਉਣ ਦਾ ਫੈਸਲਾ ਲਿਆ। ਕੇਂਦਰੀ ਜਲ ਮੰਤਰਾਲਾ ਸੁਪਰੀਮ ਕੋਰਟ 'ਚ ਅੰਤਰਿਮ ਅਰਜੀ ਦਾਇਰ ਕਰਕੇ ਤਿੰਨਾਂ ਸੂਬਿਆਂ ਨਾਲ ਸੰਬੰਧਿਤ ਪੈਂਡਿੰਗ ਕੇਸਾਂ ਨੂੰ ਸਿੰਗਲ ਬੈਂਚ ਹਵਾਲੇ ਕਰਨ ਦੀ ਮੰਗ ਕਰੇਗਾ। ਸਰਕਾਰ ਦੇ ਇਸ ਕਦਮ ਦੇ ਨਾਲ ਪਾਣੀਆਂ ਦੇ ਵਿਵਾਦ ਉੱਤਰੀ ਜ਼ੋਨਲ ਕੌਂਸਲ ਦੇ ਦਾਇਰੇ 'ਚੋਂ ਬਾਹਰ ਹੋ ਜਾਣਗੇ। ਪ੍ਰਾਪਤ ਵੇਰਵਿਆਂ ਮੁਤਾਬਕ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਨਜਿੱਠਣ ਲਈ ਆਖਿਆ ਸੀ। ਕੇਂਦਰ ਸਰਕਾਰ ਨੇ ਵਿਚੋਲਗੀ ਕਰਕੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦਰਮਿਆਨ ਮੀਟਿੰਗਾਂ ਵੀ ਕਰਵਾਈਆਂ ਸਨ, ਪਰ ਗੱਲ ਕਿਸੇ ਕੰਡੇ ਬੰਨੇ ਨਹੀਂ ਸੀ ਲੱਗੀ। ਉੱਤਰੀ ਜ਼ੋਨਲ ਕੌਂਸਲ ਦੇ ਦਾਇਰੇ 'ਚੋਂ ਪਾਣੀਆਂ ਦੇ ਪੈਂਡਿੰਗ ਕੇਸ ਬਾਹਰ ਕੱਢ ਕੇ ਸੁਪਰੀਮ ਕੋਰਟ ਦੇ ਰਾਹ ਪੈਣ ਤੋਂ ਸਾਫ਼ ਹੈ ਕਿ ਹੁਣ ਇਨ੍ਹਾਂ ਸੂਬਿਆਂ ਵਿਚਾਲੇ ਗੱਲਬਾਤ ਨਾਲ ਕੋਈ ਮਾਮਲਾ ਨਜਿੱਠਣ ਦੀ ਗੁੰਜਾਇਸ਼ ਬਾਕੀ ਨਹੀਂ ਰਹਿ ਗਈ। ਤਾਂ ਇਹ ਸਨ ਅੱਜ ਦੀਆਂ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

0: ਤਾਂ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ ਐਸ ਬੀ ਐਸ ਸਾਊਥ ਏਸ਼ੀਅਨ ਦੇ ਉੱਤੇ। ਸੋਮਵਾਰ ਤੋਂ ਸ਼ੁੱਕਰਵਾਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਲਾਈਵ ਪ੍ਰਸਾਰਿਤ ਹੁੰਦਾ ਅਤੇ ਇਸ ਦਾ ਮੁੜ ਪ੍ਰਸਾਰਣ ਹੋਏਗਾ ਰਾਤ 9 ਵਜੇ ਐਸ ਬੀ ਐਸ ਰੇਡੀਓ 2 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਅਗਲੀ ਪੇਸ਼ਕਾਰੀ ਦੇ ਵੱਲੋਂ ਚੱਲਦੇ ਹਾਂ, ਗੱਲ ਕਰਦੇ ਹਾਂ ਜੀ ਵਿਕਟੋਰੀਆ ਦੀ ਸੂਬਾਈ ਸਿਆਸਤ ਦੀ। ਵਿਕਟੋਰੀਆ ਦੇ ਜਿਹੜੇ ਸਟੇਟ ਇਲੈਕਸ਼ਨ ਹੋਣੇ ਨੇ ਨਵੰਬਰ 2026 ਦੇ ਵਿੱਚ, ਕਹਿਣ ਦਾ ਭਾਵ ਕਿ ਅੱਜ ਤੋਂ ਤਕਰੀਬਨ 5 ਕੁ ਮਹੀਨਿਆਂ ਦੇ ਬਾਅਦ ਜਿਹੜੇ ਇਲੈਕਸ਼ਨ ਹੋਣੇ ਨੇ ਉਹਨਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਦੀ ਜਿਹੜੀ ਹੈ ਸਰਗਰਮੀ ਉਹ ਵਧਣੀ ਸ਼ੁਰੂ ਹੋ ਗਈ ਹੈ, ਔਰ ਨਾਲ ਦੀ ਨਾਲ ਜਿਹੜਾ ਸਾਡਾ ਭਾਰਤੀ ਭਾਈਚਾਰਾ ਔਰ ਖਾਸ ਤੌਰ 'ਤੇ ਪੰਜਾਬੀ ਭਾਈਚਾਰਾ ਹੈ ਉਹ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਵੇਖ ਰਿਹਾ, ਔਰ ਜਿਹੜੀ ਨਵੀਂ ਸਰਕਾਰ ਆਏਗੀ ਹੁਣ ਇਹਨਾਂ ਦੀ 2026 ਦੇ ਜਿਹੜੇ ਇਲੈਕਸ਼ਨ ਹੋਣੇ ਨੇ ਨਵੰਬਰ ਦੇ ਵਿੱਚ, ਉਸ ਨਵੀਂ ਸਰਕਾਰ ਤੋਂ ਕੀ ਕੁਝ ਆਸਾਂ ਉਮੀਦਾਂ ਲਗਾ ਕੇ ਬੈਠਾ। ਐਸ ਬੀ ਐਸ ਪੰਜਾਬੀ ਦੇ ਵੱਲੋਂ ਜਿਹੜਾ ਵਿਕਟੋਰੀਆ ਦਾ ਖੇਤਰੀ ਇਲਾਕਾ ਸ਼ੈਪਟਨ ਹੈ ਜਿੱਥੇ ਪੰਜਾਬੀ ਭਾਈਚਾਰੇ ਦੀ ਬਹੁਤਾਤ ਹੈ, ਉਸ ਇਲਾਕੇ ਦੇ ਵਿੱਚ ਜਾ ਕੇ ਭਾਈਚਾਰੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਾਡੇ ਸਾਥੀ ਪੁਨੀਤ ਢਿੰਗਰਾ ਹੋਰਾਂ ਦੇ ਵੱਲੋਂ ਉੱਥੇ ਵਿਜ਼ਿਟ ਕਰਕੇ ਲੋਕਾਂ ਦੇ ਵਿਚਾਰ ਲਏ ਗਏ ਨੇ ਕਿ ਕੁਝ ਲੋਕ ਆਖ ਰਹੇ ਨੇ ਮੌਜੂਦਾ ਸਰਕਾਰ ਨੂੰ ਲੈ ਕੇ ਔਰ ਨਵੀਂ ਸਰਕਾਰ ਨੂੰ ਲੈ ਕੇ। ਸਾਰੀ ਗੱਲਬਾਤਾਂ ਨੂੰ ਸੁਣਾਉਂਦੇ ਹਾਂ ਇਸ ਸੰਖੇਪ ਰਿਪੋਰਟ ਦੇ ਰਾਹੀਂ।
1: ਐਸ ਬੀ ਐਸ ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢਿੰਗਰਾ। ਐਸ ਬੀ ਐਸ ਪੰਜਾਬੀ ਦੀ ਟੀਮ ਪਿਛਲੇ ਦਿਨੀ ਵਿਕਟੋਰੀਆ ਦੇ ਫੂਡ ਬਾਊਲ ਕਹੇ ਜਾਣ ਵਾਲੇ ਇਲਾਕੇ ਸ਼ੈਪਟਨ ਪਹੁੰਚੀ ਸੀ। ਇਹ ਉਹ ਖੇਤਰ ਹੈ ਜਿੱਥੇ ਪੰਜਾਬੀ ਪਰਿਵਾਰਾਂ ਨੇ ਖੇਤੀਬਾੜੀ ਤੋਂ ਲੈ ਕੇ ਹੌਸਪਿਟੈਲਿਟੀ ਅਤੇ ਡਿਜੀਟਲ ਟੈਕਨੋਲੋਜੀ ਤੱਕ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਸਾਲ 2021 ਦੇ ਅੰਕੜਿਆਂ ਮੁਤਾਬਕ ਸਿਟੀ ਆਫ ਗ੍ਰੇਟਰ ਸ਼ੈਪਟਨ ਦੇ ਵਿੱਚ 1549 ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਨੇ ਅਤੇ ਇੱਥੇ ਰਹਿਣ ਵਾਲੇ 1981 ਲੋਕਾਂ ਦਾ ਜਨਮ ਭਾਰਤ ਵਿੱਚ ਹੋਇਆ ਹੈ। ਪਰ ਹਰ ਖੇਤਰੀ ਇਲਾਕੇ ਵਾਂਗ ਸ਼ੈਪਟਨ ਦੀਆਂ ਆਪਣੀਆਂ ਵਿਲੱਖਣ ਖੂਬੀਆਂ ਦੇ ਨਾਲ ਨਾਲ ਕੁਝ ਸਥਾਨਕ ਸਮੱਸਿਆਵਾਂ ਵੀ ਹਨ। ਆਉਣ ਵਾਲੀਆਂ ਵਿਕਟੋਰੀਅਨ ਸਟੇਟ ਚੋਣਾਂ ਦੇ ਮੱਦੇਨਜ਼ਰ ਅਸੀਂ ਇੱਥੋਂ ਦੇ ਪੰਜਾਬੀ ਪਰਿਵਾਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰ ਚੋਣਾਂ ਵਿੱਚ ਉਹਨਾਂ ਦੇ ਮੁੱਖ ਮੁੱਦੇ ਕੀ ਹਨ ਅਤੇ ਉਹ ਆਉਣ ਵਾਲੀ ਸਰਕਾਰ ਅਤੇ ਰਾਜਨੀਤਿਕ ਲੀਡਰਾਂ ਕੋਲੋਂ ਕੀ ਉਮੀਦਾਂ ਰੱਖਦੇ ਨੇ। ਆਓ ਲੈ ਚੱਲਦੇ ਹਾਂ ਸ਼ੈਪਟਨ ਅਤੇ ਕਰਵਾਉਂਦੇ ਹਾਂ ਗੱਲਬਾਤ ਤੁਹਾਡੀ ਸ਼ੈਪਟਨ ਵਿੱਚ ਵਸਦੇ ਪੰਜਾਬੀਆਂ ਨਾਲ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸ਼ੈਪਟਨ ਤੋਂ ਹੀ ਪੰਜਾਬੀ ਆਡੀਓ ਬੁੱਕਸ ਐਪ ਸੁਹਾਵੀ ਚਲਾ ਰਹੇ ਸੰਸਥਾਪਕ ਸਰ ਮੁਹੱਬਤ ਦੇ ਨਾਲ। ਉਹਨਾਂ ਦੇ ਇਸ ਬਾਰੇ ਵਿਚਾਰ ਕੁਝ ਅਜਿਹੇ ਹਨ।
2: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ। ਇੱਥੇ ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੇ, ਜ਼ਿਆਦਾ ਨੈਸ਼ਨਲ ਦਾ ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ। ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਨਾ ਨਾ ਆਪਸ 'ਚ ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ ਛੋਟੇ ਛੋਟੇ ਸ਼ਹਿਰ ਮਾਊਂਟ ਗੈਂਬੀਰ ਵਰਗੀਆਂ ਦੀ ਵੀ ਫਲਾਈਟ ਹੈਗੀ ਹੈ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਹੈ।
1: ਅੱਗੇ ਵੱਧਦੇ ਹਾਂ ਅਤੇ ਸੁਣਦੇ ਹਾਂ ਖੇਤੀਬਾੜੀ ਖੇਤਰ ਨਾਲ ਜੁੜੇ ਗੁਰਿੰਦਰ ਸਿੰਘ ਦੇ ਵਿਚਾਰ।
3: ਹਾਂਜੀ, ਸਭ ਤੋਂ ਵੱਡੀ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕੀਤਾ ਕਿ ਲੇਬਰ ਦੀ ਸ਼ੋਰਟੇਜ ਹੈ, ਲੇਬਰ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜੇ ਇੱਥੋਂ ਦੇ ਬਛਿੰਦੇ ਨੇ ਉਹ ਫਾਰਮਿੰਗ ਘੱਟ ਕਰਨਾ ਚਾਹੁੰਦੇ ਨੇ, ਨਵਾਂ ਬੰਦਾ ਆ ਕੇ ਇੱਥੇ ਮਿਹਨਤ ਵੀ ਕਰਦਾ ਅਤੇ ਹਰੇਕ ਤਰ੍ਹਾਂ ਦਾ ਕੰਮ ਕਰ ਲੈਂਦਾ ਜੀ, ਅਤੇ ਲੇਬਰ ਦਾ ਬਾਕੀ ਡਾਇਰੈਕਟ ਜਿੱਦਾਂ ਮੈਂ ਕਿਹਾ ਵਿੱਚ ਆੜ੍ਹਤੀਏ ਨੇ, ਵਿੱਚ ਬ੍ਰੋਕਰ ਨੇ, ਉਹਦੇ ਲਈ ਫਾਰਮਰ ਲਈ ਡਾਇਰੈਕਟ ਮਾਰਕੀਟਿੰਗ

0: ਵੀ ਵਸੀਲੇ ਬਣਾਉਣੇ ਚਾਹੀਦੇ ਨੇ ਜਿਹਦੇ ਨਾਲ ਫਾਰਮਰ ਆਪਣੀ ਚੀਜ਼ ਡਾਇਰੈਕਟ ਹੀ ਕੰਜ਼ਿਊਮਰ ਤੱਕ ਕਸਟਮਰ ਤੱਕ ਵੇਚ ਸਕੇ ਜੀ। ਪੈਟਰੋਲ ਡੀਜ਼ਲ ਦਾ ਕਿਹਾ ਭਾਅ, ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਮਾਰ ਆਪਣੇ ਕਿਸਾਨਾਂ 'ਤੇ ਹੈਗੀ ਹੈ ਜੀ, ਅਤੇ ਫਰਟੀਲਾਈਜ਼ਰ ਦੀ ਵੀ ਬਿੱਗ ਪ੍ਰੋਬਲਮ ਹੈ ਜੀ, ਹੈ ਨਾ। ਇਹਦੇ ਲਈ ਵੀ ਉਹਨਾਂ ਨੂੰ ਪਹਿਲਾਂ ਹੀ ਪੋਲਿਸੀਆਂ 'ਤੇ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਵਰਲਡ ਦਾ ਮਾਹੌਲ ਬਣ ਰਿਹਾ ਹੈ ਨਾ। ਸਾਰੀ ਦੁਨੀਆ 'ਚ ਹੀ ਲੱਗਦਾ ਹੈ ਫਰਟੀਲਾਈਜ਼ਰ ਦੀ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਆਊਗੀ, ਪਰ ਮੈਨੂੰ ਲੱਗਦਾ ਸਰਕਾਰ ਨੂੰ ਪਹਿਲਾਂ ਹੀ ਅਗਾਂਹ ਵਧੂ ਸੋਚ ਰੱਖ ਕੇ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਹੈ, ਹੋਣੀ ਚਾਹੀਦੀ ਸੀ ਹੁਣ ਤੱਕ ਦੀ ਮੇਰੇ ਹਿਸਾਬ ਨਾਲ ਤਾਂ। ਅਤੇ ਬਾਕੀ ਹੁਣ ਤੱਕ ਦਾ ਸੀਜ਼ਨ ਹੈ ਸਾਡਾ ਇੱਥੇ ਔਫ ਹੋ ਰਿਹਾ, ਹੁਣ ਜਦੋਂ ਨਵਾਂ ਸੀਜ਼ਨ ਸਟਾਰਟ ਹੋਊਗਾ ਉਹਦੇ 'ਚ ਦੇਖਾਂਗੇ ਫਰਟੀਲਾਈਜ਼ਰ ਦੀ ਕੀ ਕਿੱਲਤ ਆਉਂਦੀ ਹੈ। ਪਰ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸਾਡਾ 20-30% ਹਰੇਕ ਚੀਜ਼ 'ਚ ਪ੍ਰਾਈਸ ਵਧ ਗਿਆ ਸੀ।
1: ਹੁਣ ਗੱਲ ਕਰਦੇ ਹਾਂ ਸੁਖਦੀਪ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਪਰਿਵਾਰ ਸਮੇਤ ਮੈਲਬਨ ਤੋਂ ਰੀਜਨਲ ਵਿਕਟੋਰੀਆ ਦਾ ਰੁਖ ਕੀਤਾ।
2: ਦੇਖੋ ਜੀ, ਮੋਸਟਲੀ ਆਈ ਥਿੰਕ ਇੱਥੇ ਇੰਨੇ ਜ਼ਿਆਦਾ ਮੁੱਦੇ ਨਹੀਂ ਹੈਗੇ, ਪਰ ਜਿਹੜੇ ਜ਼ਿਆਦਾਤਰ ਬੰਦੇ ਚਾਹੁੰਦੇ ਨੇ ਉਹ ਇਨਫਰਾਸਟਰਕਚਰ ਦੇ ਹੀ ਨੇ, ਵੀ ਜਿਹੜੀਆਂ ਰੋਡਸ ਨੇ ਜਿਹੜੇ ਖਾਸ ਕਰਕੇ ਪਿੱਛੇ ਮਤਲਬ ਕਿ ਨੋਟ ਸ਼ਹਿਰ ਦੇ ਵਿੱਚ, ਬਟ ਜਿਹੜੇ ਖੇਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਜਿਹੜੀਆਂ ਸੜਕਾਂ ਨੇ ਉਹ ਥੋੜ੍ਹੀਆਂ ਜਿਹੀਆਂ ਬੈਟਰ ਹੋ ਸਕਣ, ਅਤੇ ਦੈਟਸ ਅਬਾਊਟ ਆਲ।
1: ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਤੋਂ ਸ਼ੈਪਟਨ ਦੇ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਜਗਵਿੰਦਰ ਸਿੰਘ ਕਹਿੰਦੇ ਹਨ ਕਿ ਜਿਹੜੀ ਵੀ ਸਰਕਾਰ ਬਣੇ ਪਰ ਮਲਟੀਕਲਚਰਲ ਭਾਸ਼ਾਵਾਂ ਨੂੰ ਇਦਾਂ ਹੀ ਪ੍ਰਫੁੱਲਿਤ ਕਰਦੀ ਰਹੇ।
3: ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਜਾਂ ਜੋ ਚੱਲ ਰਹੀ ਹੈ ਜੀ, ਵਿਕਟੋਰੀਆ ਇੱਕ ਮਲਟੀਕਲਚਰਲ ਸਟੇਟ ਹੈ ਜੀ, ਕੰਟਰੀ ਉਹ ਜਿਹੜੀ ਹੈ ਜੀ ਉਹ ਮਲਟੀਕਲਚਰ ਦੇ ਉੱਤੇ ਬਣੀ ਹੋਈ ਆ, ਅਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਉਹ ਇੱਦਾਂ ਦੇ ਉਪਰਾਲਿਆਂ ਨੂੰ ਇੱਦਾਂ ਹੀ ਸਹਿਯੋਗ ਦਿੰਦੀ ਰਹੇ, ਵੱਧ ਤੋਂ ਵੱਧ ਫੰਡਿੰਗ ਦੇਵੇ ਤਾਂ ਜੋ ਇਹ ਇੱਥੇ ਬੱਚੇ ਆਪਣੀ ਮਾਂ ਬੋਲੀ ਸਿੱਖ ਕੇ ਜਿੱਥੋਂ ਵੀ ਉਹਨਾਂ ਦੀ ਬੈਕਗ੍ਰਾਉਂਡ ਹੈ ਉਹਦੇ ਨਾਲ ਨਾ ਟੁੱਟਣ ਅਤੇ ਉੱਥੇ ਜਾ ਕੇ ਉਹਨਾਂ ਵਾਂਗ ਹੀ ਮਹਿਸੂਸ ਕਰਨ।
1: ਖੇਤਰੀ ਇਲਾਕਿਆਂ ਵਿੱਚ ਮੋਟਲ ਦਾ ਕਾਰੋਬਾਰ ਚਲਾ ਰਹੇ ਸੁਖਜੀਤ ਸਿੰਘ ਧਨੋਆ ਦਾ ਮੰਨਣਾ ਹੈ ਕਿ ਹੌਸਪਿਟੈਲਿਟੀ ਅਤੇ ਟੂਰਿਜ਼ਮ ਨੂੰ ਹੋਰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ।
4: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੌਸਪਿਟੈਲਿਟੀ ਜਾਂ ਟੂਰਿਜ਼ਮ ਆ ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ, ਜਿਵੇਂ ਰੀਜਨਲ ਏਰੀਆਸ ਦੇ ਵਿੱਚ ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ। ਸਾਡੀ ਅਤੇ ਗੌਰਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ, ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ ਕੋਈ ਵੀ ਟਾਊਨ ਲਾ ਲਓ ਉਹਦੀ ਇਕੋਨਮੀ 'ਤੇ ਬਹੁਤ ਫਰਕ ਪੈਂਦਾ।
1: ਇਸ ਦੇ ਨਾਲ ਹੀ ਸ਼ੈਪਟਨ ਤੋਂ ਨੈਸ਼ਨਲ ਪਾਰਟੀ ਦੇ MP ਸੈਮ ਬਿਰਲ ਨਾਲ ਵੀ ਅਸੀਂ ਇਸੇ ਮਸਲੇ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਹਨਾਂ ਮੁਤਾਬਕ ਲੋਕਲ ਲੋਕਾਂ ਦੇ ਮੁੱਦੇ ਕੀ ਹਨ।
5: They want governments to prioritize infrastructure in regional areas. So they want people here want better roads. We take all of this produce, as well as what you can see here, we're taking it to the Port of Melbourne, we're taking it to the Melbourne markets, to the Sydney markets. If our road network is falling apart, which it is at the moment, then that doesn't help our farmers. But we also need new roads, bridges, all of the infrastructure that makes people move here and that can facilitate the growth of our agricultural and manufacturing sector.
1: ਟਾਈਸਨ ਸ਼ੈਪਟਨ ਦੀ ਪੰਜਾਬੀ ਕਮਿਊਨਿਟੀ ਦੇ ਉਹ ਅਹਿਮ ਵਿਚਾਰ ਅਤੇ ਮੁੱਦੇ ਜੋ ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਰੂਪਰੇਖਾ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਨੇ, ਚਾਹੇ ਉਹ ਖੇਤੀਬਾੜੀ ਦੀਆਂ ਚੁਣੌਤੀਆਂ ਹੋਣ, ਰੀਜਨਲ ਇਨਫਰਾਸਟ੍ਰਕਚਰ ਜਾਂ ਫਿਰ ਕਾਰੋਬਾਰਾਂ ਲਈ ਸਰਕਾਰੀ ਸਹਿਯੋਗ। ਸ਼ੈਪਟਨ ਦੇ ਪੰਜਾਬੀਆਂ ਨੇ ਸਾਫ਼ ਕਿਹਾ ਹੈ ਕਿ ਇਸ ਵਾਰ ਉਹ ਕੇਵਲ ਵਾਅਦੇ ਨਹੀਂ ਬਲਕਿ ਜ਼ਮੀਨੀ ਪੱਧਰ ਤੇ ਕੰਮ ਚਾਹੁੰਦੇ ਨੇ। ਇਸ ਖਾਸ ਚੋਣ ਰਿਪੋਰਟ ਬਾਰੇ ਤੁਹਾਡੀ ਕੀ ਹੈ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਹੋਰਨਾਂ ਖ਼ਬਰਾਂ ਲਈ ਜੁੜੇ ਰਹੋ ਸਾਡੀ ਵੈਬਸਾਈਟ sbs.com.au/punjabi ਦੇ ਨਾਲ।
6: Spectrum Business ayuda a pequeños negocios en todo el país con internet gratis para siempre. En Rochester, nuestro internet con fibra óptica acelera las ideas de este colegio. Y en Austin, un gimnasio transmite sus clases con internet rápido y confiable. Obtén Business Internet Advantage gratis para siempre al obtener 4 líneas de móvil. Visita spectrum.com/gratis-para-siempre para más información. Spectrum Business. Spectrum Internet funciona con fibra óptica y se conecta mediante líneas coaxiales. Se aplican restricciones. Servicios no están disponibles en todas las áreas.
7: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern, 1 p.m. Pacific, and catch replays on BET.
8: Yay, yay!
9: Landu listens to waiting room music at the dentist.
10: It's like nitrous oxide for the ears.
8: boat you is on a boat covered by GEICO. And with GEICO's 24/7 claim support,

0: from boat insurance specialists, he can spend more time listening to whatever floats his boat.
1: Like reggae?
0: Sure.
1: Or a sea shanty?
0: If that's your thing.
1: Or pirate metal.
0: This boat trip is going to be interesting.
1: Don't you love it? Oh, it's so good!
0: It feels good to be boat you. It feels good to Geico.
2: SBS Audio.
3: Apni wavelength naal meel khandi antaranga sunan layi flavor dan dabo.
2: SBS Chill.
4: SBS Pop Asia. Non-stop Asian pop.
5: Can you describe that feeling for people who haven't experienced it?
6: SBS Hindi uplabdh karwata hai.
7: Far from the partisan politics.
3: Te naal hi sat to vat bhashama vich khabran vi. Tuhade mood naal meel khanda sangeet ate manmohak podcast vi. Jo tuhadi udeek kar rahe ne. SBS Audio app download karo. Ja
2: sbs.com.au/audio.
8: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜ ਰਹੇ ਹੋ SBS ਪੰਜਾਬੀ ਦੇ ਨਾਲ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 22 ਜੂਨ ਦਾ ਦਿਨ ਹੈ ਔਰ ਅੱਜ ਦਾ ਪ੍ਰੋਗਰਾਮ SBS ਦੇ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ। ਸੋਮਵਾਰ ਨੂੰ ਅਸੀਂ ਲੈ ਕੇ ਆਉਂਦੇ ਹਾਂ ਜੀ ਤੁਹਾਡੇ ਵਾਸਤੇ ਪੰਜਾਬੀ ਡਾਇਰੀ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵਕਤ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਸਾਰਾ ਵੇਰਵਾ ਪੰਜਾਬੀ ਡਾਇਰੀ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਔਰ ਜਿੱਥੋਂ ਤੱਕ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਹੈਗੀ ਹੈ, ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ, ਸਿਆਸੀ ਪਾਰਟੀਆਂ ਦੀ ਗਹਿਮਾ ਗਹਿਮੀ, ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਹੋਰ ਤੇਜ਼ ਹੋ ਰਹੀਆਂ ਨੇ। ਪੰਜਾਬ ਕਾਂਗਰਸ ਦੇ ਵਿੱਚ ਨਵਾਂ ਪੰਜਾਬ ਪ੍ਰਧਾਨ ਆਉਣ ਵਾਲਾ ਹੈ। ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪੰਜਾਬ ਦੇ ਪਿੰਡਾਂ ਵੱਲ ਨੂੰ ਰੁਖ ਕੀਤਾ ਹੋਇਆ, ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਔਰ ਉੱਧਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੁੱਖ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ ਹੈ, ਕਿਉਂਕਿ ਜਿਹੜੀ ਮੁੱਖ ਮੰਤਰੀ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਕਥਿਤ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਮੁੱਖ ਮੰਤਰੀ ਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ। ਤਮਾਮ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਰਿਪੋਰਟ ਦੇ ਰਾਹੀਂ।
9: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ। ਰਾਹੁਲ ਗਾਂਧੀ ਨੇ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁੱਖ। ਪੰਜਾਬ ਅੰਦਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਤਿਮਾਹੀ ਕਿਸ਼ਤ 1 ਜੁਲਾਈ ਨੂੰ ਜਾਰੀ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਉੱਚ ਸਿੱਖਿਆ ਬਾਰੇ ਬਿੱਲ ਦਾ ਵਿਰੋਧ। ਪੰਜਾਬ ਦੌਰੇ ਤੇ ਭਾਜਪਾ ਦੇ ਨਵੇਂ ਪ੍ਰਧਾਨ ਨਿਤਿਨ ਨਵੀਨ ਨੇ ਹਰ ਹਲਕੇ 'ਚ ਅੰਦੋਲਨ ਵਿੱਢਣ ਦਾ ਦਿੱਤਾ ਸੱਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਥਿਤ ਫਰਜ਼ੀ ਵੀਡੀਓ ਬਾਰੇ ਦਿੱਤਾ ਸਪਸ਼ਟੀਕਰਨ ਤੇ ਪੰਜਾਬ ਸਰਕਾਰ ਵੱਲੋਂ ਟੈਕਸ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬਾਈ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈਅ ਹੈ ਅਤੇ ਹਾਈਕਮਾਂਡ ਵੱਲੋਂ ਇਸ ਦਾ ਐਲਾਨ

0: SBS.
1: Ready to order?
2: Yes. We're earning unlimited 3% cash back on dining and entertainment with a Capital One Saver card. So, let's just get one of everything.
1: Everything?
3: Fire everything! The Capital One Saver card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver card. Capital One, what's in your wallet?
5: Terms apply. See CapitalOne.com for details.
6: ਰਾਹੁਲ ਗਾਂਧੀ ਕੱਲ 23 ਜੂਨ ਨੂੰ ਵਿਦੇਸ਼ ਜਾ ਰਹੇ ਹਨ ਅਤੇ ਹੁਣ ਕਿਸੇ ਵੀ ਵੇਲੇ ਪੰਜਾਬ ਕਾਂਗਰਸ 'ਚ ਫੇਰ ਬਦਲ ਬਾਰੇ ਫੈਸਲਾ ਆ ਸਕਦਾ ਹੈ। ਆਖਰੀ ਸਮੇਂ ਤੱਕ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਕਤਾਰ ਵਿਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦਾ ਨਾਮ ਚੱਲ ਰਿਹਾ ਸੀ। ਸੂਤਰ ਦੱਸਦੇ ਨੇ ਕਿ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਾਣਾ ਹੁਣ ਤੈਅ ਹੈ। ਦੱਸਣਯੋਗ ਹੈ ਕਿ ਕੱਲ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਦੇ ਨਿਵਾਸ ਸਥਾਨ 10 ਜਨਪਥ ਤੇ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਅਤੇ ਵਿਜੇਇੰਦਰ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਇਨ੍ਹਾਂ ਪੰਜਾਂ ਆਗੂਆਂ ਨਾਲ ਇਕੱਲੇ ਵੀ ਮੀਟਿੰਗ ਕੀਤੀ। ਹਾਈਕਮਾਂਡ ਨੇ ਪੰਜਾਬ ਕਾਂਗਰਸ ਵਿਚਲੀ ਖਿੱਚੋਤਾਣ ਨੂੰ ਖਤਮ ਕਰਨ ਵਾਸਤੇ ਇਹ ਫਾਰਮੂਲਾ ਤਿਆਰ ਕੀਤਾ ਜਿਸ ਤਹਿਤ ਸੂਬੇ ਦੇ ਨਵੇਂ ਪ੍ਰਧਾਨ ਨਾਲ ਵਰਕਿੰਗ ਪ੍ਰਧਾਨ ਵੀ ਲਾਏ ਜਾ ਸਕਦੇ ਹਨ। ਹਾਈਕਮਾਂਡ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਚੋਣ ਮੈਨੀਫੈਸਟੋ ਕਮੇਟੀ, ਕੋਆਰਡੀਨੇਸ਼ਨ ਕਮੇਟੀ ਅਤੇ ਚੋਣ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਜਾਏਗਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਪੇਂਡੂ ਅਸੈਂਬਲੀ ਹਲਕਿਆਂ 'ਚ ਗੇੜਾ ਰਹੇਗਾ। ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਰਫ਼ਤਾਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਆਪ ਨੂੰ ਇਹ ਚੋਣਾਂ ਸਮੇਂ ਤੋਂ ਪਹਿਲਾਂ ਨਵੰਬਰ ਮਹੀਨੇ 'ਚ ਕਰਵਾਏ ਜਾਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਵਿਧਾਨ ਸਭਾ ਹਲਕਿਆਂ ਵਿਚ ਲਗਾਤਾਰ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ ਅਤੇ ਜੂਨ ਮਹੀਨੇ ਦੇ ਅਖੀਰ ਤੱਕ ਮੁੱਖ ਮੰਤਰੀ ਰੋਜ਼ਾਨਾ ਅਸੈਂਬਲੀ ਹਲਕਿਆਂ ਦੇ ਕਿਸੇ ਨਾ ਕਿਸੇ ਵੱਡੇ ਪਿੰਡ ਵਿਚ ਜਾ ਕੇ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਤਿਆਰ ਰਣਨੀਤੀ ਤਹਿਤ ਦਿਹਾਤੀ ਪੰਜਾਬ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿਚ ਹੀ ਰਹੇਗੀ। ਸ਼ਹਿਰੀ ਸੀਟਾਂ ਉਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧਿਆਨ ਦੇਣਗੇ। ਮਾਲਵਾ ਖਿੱਤੇ ਦੇ ਹਲਕਿਆਂ ਵਿਚ ਮੁੱਖ ਮੰਤਰੀ ਧਿਆਨ ਦੇਣਗੇ ਜਦਕਿ ਕੇਜਰੀਵਾਲ ਕਾਰੋਬਾਰੀ ਲੋਕਾਂ ਨਾਲ ਵਪਾਰਕ ਮਿਲਣੀਆਂ ਕਰਨਗੇ। ਪੰਜਾਬ ਦੇ ਦੌਰੇ ਤੇ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗਠਜੋੜ ਦੇ ਕਿਆਸ ਦਰਕਿਨਾਰ ਕਰਦਿਆਂ ਪਾਰਟੀ ਦੀ ਕੋਰ ਕਮੇਟੀ ਨੂੰ ਸਮੁੱਚੇ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆਂ 'ਚ ਤਿਆਰੀ ਕਰਨ ਵਾਸਤੇ ਥਾਪੜਾ ਦੇ ਦਿੱਤਾ ਹੈ।
7: ਮੈਂ ਜਾਣਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਮੇਂ ਬਹੁਤ ਕੁਝ ਕਰਨੇ ਕੀ ਆਵਸ਼ਕਤਾ ਹੈ। ਮੈਂ ਆਜ ਆਪਕੇ ਸਾਹਮਣੇ ਜਿਨਕੀ ਤਾਕਤ ਕੇ ਬਲ ਪਰ ਭਾਰਤੀ ਜਨਤਾ ਪਾਰਟੀ ਖੜੀ ਹੈ, ਮੈਂ ਉਨ ਕਾਰਯਕਰਤਾਓਂ ਕੋ ਸਾਕਸ਼ੀ ਮਾਨਕਰ ਔਰ ਉਨਕੋ ਸੰਕਲਪ ਲੈ ਕੇ ਕਹਿਤਾ ਹੂੰ, ਪੰਜਾਬ ਕਾ ਵਿਕਾਸ ਭਾਰਤੀ ਜਨਤਾ ਪਾਰਟੀ ਕੇ ਹੀ ਹਾਥੋਂ ਹੋਣਾ ਹੈ ਔਰ ਇਸ ਵਿਸ਼ਵਾਸ ਕੇ ਬਾਤ ਕੋ ਲੈ ਕੇ ਹਮ ਸਭ ਕੋਈ ਆਗੇ ਬੜੇਂਗੇ।
6: ਅੰਮ੍ਰਿਤਸਰ ਦੌਰੇ ਦੌਰਾਨ ਨਿਤਿਨ ਨਵੀਨ ਨੇ ਪਾਰਟੀ ਦੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ ਜਿਸ 'ਚ ਪ੍ਰਧਾਨ ਨੇ ਪੰਜਾਬ ਬਾਰੇ ਭਾਜਪਾ ਦੇ ਨਜ਼ਰੀਏ ਉਪਰ ਚਾਨਣਾ ਪਾਇਆ। ਤਕਰੀਬਨ ਡੇਢ ਘੰਟਾ ਚੱਲੀ ਮੀਟਿੰਗ 'ਚ ਭਾਜਪਾ ਪ੍ਰਧਾਨ ਨੇ ਕੋਰ ਕਮੇਟੀ ਮੈਂਬਰਾਂ ਨੂੰ ਹਰ ਅਸੈਂਬਲੀ ਹਲਕੇ 'ਚ ਅੰਦੋਲਨ ਵਿੱਢਣ ਦਾ ਸੱਦਾ ਦਿੱਤਾ। ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਨੂੰ ਪਾਰਟੀ ਤਰਫੋਂ ਗੁਪਤ ਰੱਖਿਆ ਗਿਆ। ਉਂਝ ਮੀਟਿੰਗ 'ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਸੀ। ਕੌਮੀ ਪ੍ਰਧਾਨ ਨੇ ਕੋਰ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰ ਅਸੈਂਬਲੀ ਹਲਕੇ ਦੀਆਂ ਮੰਗਾਂ ਦਾ ਖਰੜਾ ਤਿਆਰ ਕਰਕੇ ਹਲਕੇ ਦੇ ਲੋਕਾਂ ਨਾਲ ਮਿਲ ਕੇ ਅੰਦੋਲਨ ਵਿੱਢੇ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਵਾਸਤੇ ਤਿਆਰੀ ਕੀਤੀ ਜਾ ਸਕੇ। ਇਸੇ ਪਸਮੰਜ਼ਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਐਲਾਨ ਕੀਤਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਵਾਸਤੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਯੋਜਨਾ ਤਹਿਤ 3 ਮਹੀਨਿਆਂ ਦੀ ਸਤਿਕਾਰ ਰਾਸ਼ੀ ਦੀ ਪਹਿਲੀ ਕਿਸ਼ਤ 1 ਜੁਲਾਈ ਨੂੰ ਯੋਗ ਔਰਤਾਂ ਦੇ ਬੈਂਕ ਖਾਤਿਆਂ 'ਚ ਸਿੱਧੀ ਟਰਾਂਸਫਰ ਕਰ ਦਿੱਤੀ ਜਾਏਗੀ। ਯੋਜਨਾ ਤਹਿਤ ਦਲਿਤ ਮਾਵਾਂ ਭੈਣਾਂ ਨੂੰ 3 ਮਹੀਨਿਆਂ ਦੇ 4500 ਜਦਕਿ ਬਾਕੀ ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ 3000 ਰੁਪਏ ਮਿਲਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਆਪਣੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ 2 ਲੈਬੋਰਟਰੀਆਂ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਫਰਜ਼ੀ ਵੀਡੀਓ 'ਚ ਉਨ੍ਹਾਂ ਦੀ ਦਿੱਖ ਵਰਗੇ ਕਿਸੇ ਕਲਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ।
8: ਇੱਕ ਐਸੀ ਵੀਡੀਓ ਜਿਹਦੇ 'ਚ ਕੋਈ ਐਕਟਰ ਮੇਰੇ ਵਾਂਗੂ ਕੰਮ ਕਰ ਰਿਹਾ, ਉਹ ਫੇਕ ਵੀਡੀਓ ਦੀ ਪਤਾ ਨੀ ਕਿੱਥੋਂ ਜਾਂਚ ਕਰਾ ਕੇ ਤੇ ਉਹ ਮੈਨੂੰ ਪੰਥ ਦਾ ਦੋਖੀ ਕਰਾਰ ਦੇ ਰਹੇ ਨੇ। ਇਹ ਤਾਂ ਸ਼ਰੇਆਮੀ ਰਾਜਨੀਤਿਕ ਬਿਆਨਬਾਜ਼ੀ ਹੈ, ਪ੍ਰੋਪੇਗੰਡਾ ਹੈ। ਅੱਜ ਪੰਜਾਬ ਤੋਂ ਬਾਹਰ ਦੀਆਂ ਲੈਬਾਂ ਦੀਆਂ 2 ਰਿਪੋਰਟਾਂ ਨੇ, 1191 ਦੇ 1191 ਫਰੇਮ ਜਿਹੜੇ ਨੇ ਮੇਰੇ ਚਿਹਰੇ ਦੀ ਸਾਈਡ ਨਾਲ, ਫਰੰਟ ਨਾਲ, ਅੱਖਾਂ 'ਤੇ ਤਾਂ ਉਹਨੇ ਐਨਕਾਂ ਲਾ ਰੱਖੀਆਂ ਨੇ ਜਾਂ ਕਿਸੇ

0: ਮੇਰੇ ਕੱਦ ਕਾਠ ਨਾਲ ਜਾਂ ਮੇਰੀ ਸਰੀਰਕ ਬਣਤਰ ਨਾਲ ਮਿਲਦਾ ਨਹੀਂ। ਜਿੱਥੋਂ ਇਹ ਸਾਫ਼ ਪਤਾ ਲੱਗਦਾ ਕਿ ਕੋਈ ਬੰਦਾ ਫੇਕ ਲੈ ਕੇ ਉਹਨਾਂ ਨੇ ਜਿਹੜਾ ਇਹ ਵੀਡੀਓ ਬਣਵਾਈ ਸਪੈਸ਼ਲੀ।
1: ਦੱਸਣਯੋਗ ਹੈ ਕਿ ਇਸ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਆਖਿਆ ਸੀ ਕਿ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਭਗਵੰਤ ਮਾਨ ਨੂੰ ਨੈਤਿਕ ਆਧਾਰ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ 27 ਜੂਨ ਨੂੰ ਆਮ ਇਜਲਾਸ ਸੱਦਿਆ ਹੈ ਅਤੇ ਹਲਕਾ ਪੱਧਰ ਉੱਪਰ ਇਕੱਠ ਕਰਕੇ ਸੰਗਤ ਨੂੰ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੇ ਚੱਲ ਰਹੇ ਵਿਵਾਦ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਬਾਰੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੀ ਵੀਡੀਓ ਨੂੰ ਜਨਤਕ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ 2026 ਨੂੰ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਵੱਖ ਵੱਖ ਮਸਲਿਆਂ ਸਬੰਧੀ ਪੇਸ਼ ਹੋਣ ਵਾਸਤੇ ਪਹੁੰਚੇ ਸਨ। ਉਸ ਵੇਲੇ ਮੁੱਖ ਮੰਤਰੀ ਨੇ 20 ਸ਼ਿਕਾਇਤਾਂ ਦਾ ਵੱਡਾ ਥੈਲਾ ਜਥੇਦਾਰ ਨੂੰ ਸੌਂਪਿਆ ਸੀ। ਉਦੋਂ ਮੁੱਖ ਮੰਤਰੀ ਦੀ ਇਸ ਇਤਰਾਜ਼ਯੋਗ ਵੀਡੀਓ ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਕੋਲੋਂ ਜਵਾਬ ਤਲਬੀ ਵੀ ਕੀਤੀ ਸੀ। ਸ੍ਰੀ ਅਕਾਲ ਤਖ਼ਤ ਨੇ ਉਸ ਵੇਲੇ ਇਸ ਮਾਮਲੇ ਦੀ ਵੀਡੀਓਗ੍ਰਾਫੀ ਵੀ ਕਰਵਾਈ ਸੀ। ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਬੀਤੇ ਦਿਨੀ ਜਾਰੀ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਤਜਵੀਜ਼ ਕੀਤੇ ਵਿਕਸਿਤ ਭਾਰਤ ਸਿੱਖਿਆ ਅਧਿਨਿਯਮ ਬਿੱਲ 2025 ਦਾ ਵਿਰੋਧ ਕੀਤਾ ਹੈ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਉੱਚ ਸਿੱਖਿਆ ਬਿੱਲ ਉੱਪਰ ਮੁੜ ਤੋਂ ਵਿਚਾਰ ਕਰਨ ਅਤੇ ਸੁਧਾਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 22 ਜੂਨ ਨੂੰ ਪੰਜਾਬ ਮੰਤਰੀ ਮੰਡਲ ਦੀ ਇੱਕ ਮੀਟਿੰਗ ਸੱਦੀ ਹੈ। ਮੀਟਿੰਗ ਦੁਪਹਿਰੇ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਹੋਏਗੀ। ਹਾਲਾਂਕਿ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਕੀਤੇ ਜਾਣਗੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ, ਲਿਹਾਜ਼ਾ ਲੋਕਾਂ ਨੂੰ ਲੁਭਾਉਣ ਵਾਸਤੇ ਵਧੇਰੇ ਫੈਸਲੇ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਪੰਜਾਬ ਸਰਕਾਰ ਨੇ ਵੈਟ ਅਤੇ GST ਚੋਰੀ ਕਰਨ ਵਾਲਿਆਂ ਤੋਂ ਟੈਕਸ ਬਕਾਏ ਦੀ ਵਸੂਲੀ ਵਾਸਤੇ ਸਖਤੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਸਬੰਧਿਤ ਬਕਾਇਆਂ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਮੁਹਾਲੀ ਅਤੇ ਜਲੰਧਰ ਜ਼ਿਲ੍ਹਿਆਂ ਵਿਚ 2 ਡਿਫਾਲਟਰਾਂ ਦੀਆਂ ਜਾਇਦਾਦਾਂ ਨੂੰ ਨਿਲਾਮ ਕਰਕੇ 14.33 ਕਰੋੜ ਰੁਪਏ ਵਸੂਲ ਕੀਤੇ ਹਨ। ਵਿਭਾਗ ਨੇ ਮੁਹਾਲੀ ਵਿਚ ਵੀ ਇਕ ਡਿਫਾਲਟਰ ਵਿਰੁੱਧ ਕਾਰਵਾਈ ਕਰਦਿਆਂ ਉਸ ਦੀ ਜਾਇਦਾਦ ਕੁਰਕ ਕਰਕੇ 13.22 ਕਰੋੜ ਰੁਪਏ ਕਮਾਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਡਿਫਾਲਟਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਸਰਕਾਰੀ ਟੈਕਸ ਨੂੰ ਅਣਗੌਲਿਆਂ ਕਰਨ ਵਾਲੇ 20 ਹੋਰ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਵਿਰੁੱਧ ਜਲਦ ਕਾਰਵਾਈ ਕੀਤੀ ਜਾਏਗੀ। ਇਹ ਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।

0: ¿Cómo recuerdas tus mundiales? Todos los que aún no ganamos uno, vivimos en el fantástico y terrible viaje del hubiera. Quizá el fútbol nunca se trató de ganar, sino de soñarlo juntos. Entre rituales y promesas. Y así, cambiar la historia. Un Audible Original Podcast, lleno de fútbol, memoria e imaginación. Narrado por Diego Luna. Escucha ahora en audible.com/cambiar.
1: Ready to order?
2: Yes. We're earning unlimited 3% cash back on dining and entertainment with the Capital One Saver Card. So, let's just get one of everything.
1: Everything?
3: Fire everything! The Capital One Saver Card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver Card. Capital One, what's in your wallet?
5: Terms apply. See CapitalOne.com for details.
6: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
7: sbs.com.au/punjabi nu apna online homepage banao taziyan khabran tirant mamlyan ate manoranjan layi sbs.com.au/punjabi naal judo ki tusi sbs punjabi sunna pasand karde ho vicharan di ladi nu sade facebook page utte jari rakho sade facebook page nu pasand karo ate apne vichar vi sanje karo dekho sbs punjabi facebook te
8: ਪਿਆਰੇ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੁਸੀਂ ਜੁੜਿਓ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ ਐਸ ਬੀ ਐਸ ਸਾਊਥ ਏਸ਼ੀਅਨ ਦੇ ਉੱਤੇ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਅੱਜ ਦਾ ਪ੍ਰੋਗਰਾਮ ਜਿਹੜਾ ਕਿ 22 ਜੂਨ ਦਾ ਪ੍ਰੋਗਰਾਮ ਹੈ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ ਐਸ ਬੀ ਐਸ ਰੇਡੀਓ 2 ਦੇ ਉੱਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦਾ ਔਰ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਦੀ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰੈਜ਼ੀਡੈਂਟ ਰਮਨਪ੍ਰੀਤ ਵਧਵਾ ਹੋਰਾਂ ਦੇ ਨਾਲ ਜੋ ਕਿ ਕਾਰੋਬਾਰ ਵਿੱਚ ਸਫਲਤਾ ਦੇ ਲਈ ਆਪਣੇ ਜਿਹੜੇ ਤਜ਼ਰਬੇ ਤੁਹਾਡੇ ਨਾਲ ਸਾਂਝੇ ਕਰਨਗੇ ਕਿ ਨੈੱਟਵਰਕਿੰਗ ਸੰਚਾਰ ਅਤੇ ਸਹੀ ਮੌਕਿਆਂ ਨਾਲ ਕਿਵੇਂ ਜੁੜਨਾ ਹੈ ਉਹ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਗੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਸਾਡੇ ਸਾਥੀ ਪਨੀਰ ਢਿੰਗਰਾ ਨੇ ਉਸ ਗੱਲਬਾਤ ਦਾ ਇੱਕ ਹਿੱਸਾ ਤੁਹਾਨੂੰ ਅਸੀਂ ਅੱਜ ਸੁਣਾਵਾਂਗੇ ਔਰ ਇਸ ਦਾ ਅਗਲਾ ਹਿੱਸਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਓ ਸੁਣਦੇ ਹਾਂ ਰਮਨਪ੍ਰੀਤ ਵਧਵਾ ਹੋਰਾਂ ਨੂੰ
9: ਐਸ ਬੀ ਐਸ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੁਨੀਤ ਢਿੰਗਰਾ ਸੋ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਵਧਾ ਸਕਦੇ ਹੋ ਹੋਰ ਕੀ ਕੁਝ ਨਵਾਂ ਕਰ ਸਕਦੇ ਹੋ ਅਤੇ ਮਦਦ ਲੈਣੀ ਹੋਵੇ ਤਾਂ ਕਿੱਥੇ ਪਹੁੰਚ ਕਰ ਸਕਦੇ ਹੋ ਇਹ ਸਭ ਕੁਝ ਦੱਸਣ ਲਈ ਸਾਡੇ ਨਾਲ ਨੇ ਹੈਡ ਆਫ ਮੈਂਬਰਸ਼ਿਪ ਐਂਡ ਪਾਰਟਨਰਸ਼ਿਪ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਮਰਸ ਤੋਂ ਰਮਨਪ੍ਰੀਤ ਵਾਧਵਾ ਜੀ ਰਮਨ ਜੀ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਤੇ ਕੀ ਹਾਲ ਚਾਲ ਨੇ
10: ਵਧੀਆ ਪੁਨੀਤ ਜੀ ਬਹੁਤ ਬਹੁਤ ਧੰਨਵਾਦ ਐਸ ਬੀ ਐਸ ਪੰਜਾਬੀ ਦੇ ਸਾਰੇ ਲਿਸਨਰਸ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ
9: ਜੀ ਸ਼ੁਕਰੀਆ ਜੀ ਔਰ ਸਭ ਤੋਂ ਪਹਿਲਾਂ ਅਗਰ ਮੈਂ ਤੁਹਾਡੇ ਬਾਰੇ ਗੱਲਬਾਤ ਕਰਾਂ ਬਿਜ਼ਨਸ ਤੇ ਜੰਪ ਕਰਨ ਤੋਂ ਪਹਿਲਾਂ ਸੋ ਪਟਿਆਲਾ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਅਗਰ ਇੱਕ ਲਾਈਨ 'ਚ ਬਿਆਨ ਕਰਨਾ ਹੋਵੇ ਕਿਵੇਂ ਦਾ ਰਿਹਾ
10: ਇੱਕ ਲਾਈਨ 'ਚ ਤੇ ਬਿਆਨ ਕਰਨਾ ਬਹੁਤ ਮੁਸ਼ਕਿਲ ਹੈਗਾ ਪਰ ਇਹ ਹੈਗਾ ਕਿ ਮੇਰਾ ਆਸਟ੍ਰੇਲੀਆ ਦਾ ਸਫ਼ਰ ਸ਼ਾਇਦ ਥੋੜ੍ਹਾ ਵੱਖਰਾ ਸੀ ਬਾਕੀ ਮਾਈਗ੍ਰੈਂਟਸ

0: su SBS.
1: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern, 1 p.m. Pacific, and catch replays on BET.
2: Yay!
3: बिजनेस लेवल हर लेवल ते बड़ी जरूरी है कि जड़े कम्युनिकेशन हैगी साड़ी साड़े अदर बिजनेसेस नाल पार्टनर्स नाल नेटवर्किंग ग्रुप च ओ कम्युनिकेशन बहुत जरूरी हैगी ते नेटवर्किंग इदे बिना काम नहीं बनदा किसी भी ना ते पर्सनल रिलेशंस विच ना बिजनेस विच ते आई थिंक ए दो चीजां बहुत ज्यादा इंपोर्टेंट है क्या
4: तुहाडे वास्ते जदों तुसी ऑस्ट्रेलिया आए सो नेटवर्किंग करना की आसान सी इत्थे
3: नहीं इत्थे नेटवर्किंग करना पहले ते नवे शहर जाना नवे कल्चर नु सीखना ਅਸੀਂ ਆਪਣੇ ਕੰਫਰਟ ਜ਼ੋਨ ਸੇ ਨਾ ਹੁੰਦੇ ਹਾਂ ਜਦੋਂ ਅਸੀਂ ਆਪਣੇ ਦੇਸ਼ ਚ ਹੁੰਦੇ ਹਾਂ ਤਾਂ ਉਹਦੇ ਵਿੱਚੋਂ ਨਿਕਲਣਾ ਆਈ ਫੀਲ ਉਹ ਆਪਣੇ ਆਪ ਚ ਇੱਕ ਚੈਲੇਂਜ ਹੁੰਦਾ ਹੈ ਤੇ ਪਰ ਜਿੰਨਾ ਤੁਸੀਂ ਲੋਕਾਂ ਨਾਲ ਇੰਟਰੈਕਟ ਕਰਦੇ ਹੋ ਮਿਲਦੇ ਹੋ ਇਸ ਤਰ੍ਹਾਂ ਲੱਗਦਾ ਹੈ ਕਿ ਸਿਰਫ ਦੇਖਣ ਚ ਹੀ ਡਿਫਰੈਂਟ ਹੈਗੇ ਪਰ ਅਸੀਂ ਤਰ੍ਹਾਂ ਸਾਰੇ ਅਸੀਂ ਸੋਚਦੇ ਤੇ ਇੱਕੋ ਹੀ ਤਰ੍ਹਾਂ ਸਾਰੇ ਜਿਹੜੇ ਵੱਖੋ ਡਿਫਰੈਂਟ ਦੇਸ਼ਾਂ ਤੋਂ ਆਏ ਨੇ ਕੰਟਰੀਜ਼ ਤੋਂ ਇੱਥੇ ਆਏ ਨੇ ਸਭ ਤੁਹਾਡੇ ਨਾਲ ਕਮਿਊਨੀਕੇਟ ਕਰਨਾ ਚਾਹੁੰਦੇ ਆ ਤੇ I still remember ਕਿ ਮੇਰੀ ਡਾਟਰ ਸਕੂਲ ਜਾਂਦੀ ਸੀ ਉਹ ਕਹਿੰਦੀ ਸੀ ਪਹਿਲੇ ਆ ਕੇ ਬਈ ਤੁਸੀਂ ਫਰੈਂਡ ਕਿਸ ਤਰ੍ਹਾਂ ਬਣਾਉਂਦੇ ਹੋ ਉਹਦਾ ਪਹਿਲਾ ਕੁਐਸਚਨ ਸੀਗਾ ਕਿ ਫਰੈਂਡ ਬਣਦੇ ਕਿਸ ਤਰ੍ਹਾਂ ਹੈਗੇ ਤੇ ਤਾਂ ਮੈਨੂੰ ਲੱਗਿਆ ਫਸਟ ਟਾਈਮ ਹਿੱਟ ਕੀਤਾ ਕਿ ਬਈ ਅਸੀਂ ਦੂਜੇ ਕੰਟਰੀ ਚ ਆਏ ਹੈਗੇ ਆਪਣੇ ਡਿਸੀਜਨ ਨਾਲ ਬਟ ਇਹ ਕਿੰਨਾ ਜ਼ਰੂਰੀ ਹੈ ਬੱਚਿਆਂ ਨੂੰ ਵੀ ਦੱਸਣਾ ਕਿ ਬਈ ਉਹ ਵੀ ਤੁਹਾਡੀ ਤਰ੍ਹਾਂ ਹੀ ਹੈਗੇ ਡਿਫਰੈਂਟ ਜਗ੍ਹਾ ਥਾਵਾਂ ਤੋਂ ਆਏ ਨੇ ਤੇ ਤੁਸੀਂ ਜਾ ਕੇ ਆਪਣੇ ਆਪ ਹੈਲੋ ਕਰੋ ਤੇ ਦੂਜਾ ਬੰਦਾ ਵੀ ਤੁਹਾਡੇ ਨਾਲ ਗੱਲ ਕਰੇਗਾ ਤੇ ਇਟਸ ਲਾਈਕ ਤੁਸੀਂ ਆਪਣੇ ਆਪ ਨੂੰ ਪਹਿਲੇ ਓਪਨ ਕਰਨਾ ਪੈਂਦਾ ਕਿ ਜੇ ਤੁਸੀਂ ਆਪਣੇ ਸ਼ੈਲ ਚ ਹੈਗੇ ਹੋ ਤਾਂ ਤੁਸੀਂ ਨੈਟਵਰਕਿੰਗ ਨਹੀਂ ਕਰ ਸਕਦੇ ਕਿਉਂਕਿ ਨੈਟਵਰਕਿੰਗ ਹਮੇਸ਼ਾ ਇਸ ਲੋਕ ਹੀ ਜਿਹੜੇ ਬਿਜ਼ਨਸ ਹੈਗੇ ਜੋ ਮੈਂ ਅਕਸਰ ਦੇਖਿਆ ਹੋਊਗੀ ਕਿ ਲੋਕ ਸੋਚਦੇ ਨੇ ਕਿ ਨੈਟਵਰਕਿੰਗ ਹੁੰਦੀ ਹੈ ਕਿ ਤੁਸੀਂ ਕੋਈ ਚੀਜ਼ ਸੈਲ ਕਰਨ ਜਾ ਰਹੇ ਹੋ ਕਿ ਤੁਸੀਂ ਕਿਸੇ ਆਪਣੇ ਮੋਟਿਵ ਨਾਲ ਜਾ ਰਹੇ ਹੋ ਪਰ ਨੈਟਵਰਕਿੰਗ ਸਿਰਫ ਇੱਕ ਫਲੋ ਆਫ ਕਮਿਊਨੀਕੇਸ਼ਨ ਹੈਗਾ ਕਿ ਜਿਸ ਵਿੱਚ ਤੁਸੀਂ ਦੋ ਬਿਜ਼ਨਸਿਸ ਭਾਵੇਂ ਆਪਸ ਨਾਲ ਗੱਲ ਕਰਨ ਭਾਵੇਂ ਦੋ ਲੋਕ ਆਪਣੇ ਨਾਲ ਗੱਲ ਕਰਨ ਇਟਸ ਮੋਰ ਅਬਾਊਟ ਅੰਡਰਸਟੈਂਡਿੰਗ ਈਚ ਅਦਰ ਔਰ ਫਿਰ ਹੌਲੀ ਹੌਲੀ ਓਪਰਚੁਨਿਟੀਜ਼ ਉਹਨਾਂ ਕੋਲ ਬਣ ਜਾਂਦੀਆਂ ਨੇ ਬਟ ਜਿਹੜਾ ਮੋਟਿਵ ਆਫ ਸਟਾਰਟਿੰਗ ਪੁਆਇੰਟ ਦਾ ਹਮੇਸ਼ਾ ਹੁੰਦਾ ਹੈ ਕਿ ਤੁਸੀਂ ਦੂਜੇ ਦਾ ਪਰਸਪੈਕਟਿਵ ਸਮਝੋ ਦੂਜੇ ਕਿਸ ਤਰ੍ਹਾਂ ਆਏ ਨੇ ਤੁਹਾਡੀ ਜਿਗਿਆਸਾ ਟੂ ਲਰਨ ਮੋਰ ਕਲਚਰਸ ਟੂ ਅੰਡਰਸਟੈਂਡ ਮੋਰ ਪੀਪਲ ਉਹ ਜ਼ਿਆਦਾ ਜ਼ਰੂਰੀ ਹੈਗੀ ਹੈ
4: ਜੀ ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਕਿ ਆਪਣੇ ਲੋਕ ਬਹੁਤ ਵਾਰੀ ਸ਼ਾਈ ਫੀਲ ਕਰਦੇ ਨੇ ਕੁਝ ਪੁੱਛਣ ਲਈ ਵੀ ਜਾਂ ਕਿਸੇ ਨਾਲ ਕਨੈਕਟ ਕਰਨ ਦੇ ਲਈ ਵੀ ਬਹੁਤ ਸਾਰੇ ਪੰਜਾਬੀ ਕਾਰੋਬਾਰੀ ਮਿਹਨਤੀ ਤਾਂ ਹੁੰਦੇ ਨੇ ਪਰ ਸਹੀ ਲੋਕਾਂ ਨਾਲ ਜੁੜ ਨਹੀਂ ਪਾਉਂਦੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ
3: ਜੀ ਐਬਸੋਲੂਟਲੀ ਉਹਦਾ ਇਹ ਹੈਗਾ ਕਿ ਆਈ ਫੀਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸ਼ਾਈ ਨੇਚਰ ਹੁੰਦਾ ਤੇ ਭਾਵੇਂ ਅਸੀਂ ਇਟਸ ਆਲ ਅਬਾਊਟ ਆਈ ਥਿੰਕ ਕੰਫਰਟ ਜ਼ੋਨ ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਆਪਣੇ ਲੋਕਾਂ ਵਿੱਚ ਰਹਿੰਦੇ ਹਾਂ ਨਾ ਸਾਨੂੰ ਇੱਕ ਕਮਿਊਨੀਕੇਸ਼ਨ ਹੀ ਲੱਗਦਾ ਸਾਡੀ ਸੇਮ ਲੈਂਗੁਏਜ ਹੈਗੀ ਅਸੀਂ ਆਰਾਮ ਨਾਲ ਕਮਿਊਨੀਕੇਟ ਕਰ ਸਕਦੇ ਹਾਂ ਪਰ ਬਾਹਰ ਆ ਕੇ ਇੱਕ ਹੈਜੀਟੇਸ਼ਨ ਆ ਜਾਂਦੀ ਹੈ ਕਿ ਪਤਾ ਨਹੀਂ ਅਗਲਾ ਬੰਦਾ ਮੇਰੇ ਬਾਰੇ 'ਚ ਕੀ ਸੋਚੇਗਾ ਔਰ ਕੀ ਕਹੇਗਾ ਪਰ ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ ਜਦੋਂ ਤੁਸੀਂ ਉਹਨਾਂ ਨਾਲ ਜਾ ਕੇ ਮਿਲਦੇ ਹੋ ਜੁੜਦੇ ਹੋ ਤੇ ਤੁਹਾਨੂੰ ਲੱਗਦਾ ਕਿ ਸਾਰੇ ਇੱਕੋ ਜਿਹੇ ਹੈਗੇ ਸੀ ਭਾਵੇਂ ਦੂਜੇ ਦੇਸ਼ਾਂ ਤੋਂ ਆਏ ਹੈਗੇ ਆ ਪਰ ਸਾਡਾ ਜਿਹੜਾ ਬੇਸਿਕ ਹਿਊਮਨ ਹੈਗਾ ਨਾ ਹਿਊਮਨ ਇੰਟੈਂਸ਼ਨ ਉਹ ਸੇਮ ਹੈਗਾ ਸਾਰੇ ਅਸੀਂ ਸੋਸ਼ਲ ਐਨੀਮਲ ਹੈਗੇ ਹਾਂ ਤੁਸੀਂ ਸਾਰੇ ਸੋ ਉਹ ਇੱਕ ਬਿਊਟੀ ਹੈਗੀ ਆਈ ਥਿੰਕ ਹਿਊਮਨ ਨੇਚਰ ਦੀ ਕਿ ਅਸੀਂ ਜੇ 10 ਲੋਕ ਮਿਲ ਕੇ ਗੱਲਾਂ ਕਰੀਏ ਤੇ ਇੱਕ ਮਾਹੌਲ ਆਪਣੇ ਆਪ ਬਣ ਜਾਂਦਾ ਸੋ ਆਈ ਫੀਲ ਆਈ ਵੁੱਡ ਇਨਕਰੇਜ ਕਿ ਜਿੰਨੇ ਵੀ ਆਪਣੇ ਕਮਿਊਨਿਟੀ ਤੋਂ ਲੋਕ ਹੈਗੇ ਕਿ ਤੁਸੀਂ ਸ਼ਾਈ ਨਾ ਫੀਲ ਕਰੋ ਤੁਸੀਂ ਓਪਰਚੁਨਿਟੀਜ਼ ਕਿਉਂਕਿ ਹਰ ਬਿਜ਼ਨਸ ਓਪਰਚੁਨਿਟੀ ਇੱਥੇ ਆ ਕੇ ਸਭ ਤੋਂ ਪਹਿਲਾਂ ਮੈਂ ਸਿੱਖਿਆ ਹੈ ਕਿ ਸਕਿੱਲ ਇੱਕ ਚੀਜ਼ ਹੈਗੀ ਕਿ ਚਲੋ ਤੁਹਾਡੀ ਐਜੂਕੇਸ਼ਨ ਹੈ ਤੁਹਾਡੇ ਕੋਲ ਸਕਿੱਲ ਹੈਗਾ ਬਟ ਸਿਰਫ ਉਹ ਇੰਪੋਰਟੈਂਟ ਹੈ ਪਰ ਉਹ ਇੱਕ ਸਿਰਫ ਓਨਲੀ ਇੰਪੋਰਟੈਂਟ ਚੀਜ਼ ਨਹੀਂ ਹੈ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਲੋਕਾਂ ਨਾਲ ਮਿਲੋ ਲੋਕਾਂ ਨਾਲ ਜੁੜੋ ਆਪਣੀ ਕਮਿਊਨਿਟੀ ਨਾਲ ਜੁੜੋ ਉਹਦੇ ਵਿੱਚੋਂ ਓਪਰਚੁਨਿਟੀਜ਼ ਨਿਕਲਦੀਆਂ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਤੁਸੀਂ ਅਗਲਾ ਬੰਦਾ ਮਿਲਣ ਜਾ ਰਹੇ ਹੋ ਮੇ ਬੀ ਉਹਦੇ ਕੋਲੋਂ ਹੀ ਤੁਹਾਡੀ ਬਿਜ਼ਨਸ ਡੀਲ ਨਿਕਲਣੀ ਹੈ ਪਰ ਤੁਸੀਂ ਇਹ ਸੋਚ ਨਹੀਂ ਜਾ ਸਕਦੇ ਕਿ ਬਈ ਮੈਂ ਬਿਜ਼ਨਸ ਡੀਲ ਲੈਣ ਜਾ ਰਿਹਾ ਇਟ ਇਜ਼ ਮੋਰ ਅਬਾਊਟ ਕਿਉਂਕਿ ਲੋਕ ਵੀ ਰਿਸਪੈਕਟਫੁਲ ਹੁੰਦੇ ਨੇ ਜੇ ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਡਿਫਰੈਂਟ ਕਲਚਰ ਤੁਸੀਂ ਵੇਖਿਆ ਹੋਏਗਾ ਇੱਥੇ ਕਿ ਕਿੰਨੇ ਸਾਰੇ ਕਲਚਰ ਹੈਗੇ ਆ ਉਹ ਹੀ ਸਾਡਾ ਮਾਇੰਡ ਸੈਟ ਜਿਹੜਾ ਨਾ ਵਧਾਉਣ ਦੇ ਨੇ ਗਲੋਬਲ ਪਰਸਪੈਕਟਿਵ ਜਿਹਨੂੰ ਕਹਿੰਦੇ ਆ ਕਿ ਬਈ ਜਦੋਂ ਤੁਸੀਂ ਡਿਫਰੈਂਟ ਕੰਟਰੀ ਡਿਫਰੈਂਟ ਲੋਕਾਂ ਨਾਲ ਮਿਲਦੇ ਹੋ ਤੁਹਾਨੂੰ ਲੱਗਦਾ ਹੈ ਕਿ ਸੋਚਣ ਦਾ ਤੁਹਾਡਾ ਤਰੀਕਾ ਵੱਧ ਜਾਂਦਾ ਤੁਸੀਂ ਆਪਣੇ

0: ਸਿਰਫ ਇੱਕ ਆਪਣੀ ਕਮਿਊਨਿਟੀ ਔਰ ਆਪਣੇ ਉਸ ਕਰਕੇ ਨਹੀਂ ਸੋਚਦੇ, ਤੁਸੀਂ ਗਲੋਬਲ ਪਰਸਪੈਕਟਿਵ ਤੇ ਸੋਚਦੇ ਹੋ ਕਿ ਭਈ ਹੁਣ ਦੇਖੋ ਇੰਡੀਆ ਆਸਟ੍ਰੇਲੀਆ ਕਿੰਨਾ ਕੰਮ ਹੋ ਰਿਹਾ ਦੋਨਾਂ ਕੰਟਰੀਜ਼ ਵਿੱਚ। ਇੱਕ ਟਾਈਮ ਸੀਗਾ ਜਦੋਂ ਅਸੀਂ ਸਿਰਫ ਐਕਸਪੋਰਟ ਇੰਪੋਰਟ ਚੀਜ਼ਾਂ ਨਾ ਕਰਦੇ ਸੀਗੇ, ਹੁਣ ਤੇ ਟੈਕਨੋਲੋਜੀ, ਸਕਿੱਲਸ, ਆਈਡੀਆਜ਼ ਹਰ ਚੀਜ਼ ਦਾ ਹੋ ਰਿਹਾ, ਕਿਉਂਕਿ ਇੱਕ ਗਲੋਬਲ ਪਰਸਪੈਕਟਿਵ ਬਣ ਗਿਆ ਨਾ, ਕਿ ਲੋਕਾਂ ਦੀ ਸੋਚ ਵੱਡੀ ਹੋ ਗਈ ਕਿ ਭਈ ਅਸੀਂ ਹੋਰ ਵੀ ਕੰਮ ਕਰ ਸਕਦੇ ਹਾਂ।
1: ਜੀ, ਸੋ ਹੁਣ ਅਗਰ AICC ਦੀ ਗੱਲਬਾਤ ਕਰੀਏ, ਸੋ AICC ਦਾ ਕੀ ਉਦੇਸ਼ ਹੈ ਤੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੈ ਛੋਟੇ ਕਾਰੋਬਾਰ ਚਲਾ ਰਹੇ ਨੇ, ਔਰ AICC ਉਹਨਾਂ ਲਈ ਕੀ ਕਰ ਸਕਦਾ ਹੈ ਅਤੇ ਉਹ ਕਿਵੇਂ ਪਹੁੰਚ ਕਰ ਸਕਦੇ ਨੇ?
0: ਤੁਸੀਂ ਸਭ ਤੋਂ ਪਹਿਲੇ ਤੇ ਸਮਝਣਾ ਜ਼ਰੂਰੀ ਹੈਗਾ ਕਿ ਚੇਂਬਰ ਆਫ ਕਾਮਰਸ ਹੁੰਦਾ ਕੀ ਹੈ। ਤੇ ਚੇਂਬਰ ਆਫ ਕਾਮਰਸ ਅਸਲ ਵਿੱਚ ਇੱਕ ਬਿਜ਼ਨਸ ਕਮਿਊਨਿਟੀ ਤੇ ਬਿਜ਼ਨਸ ਨੈਟਵਰਕ ਹੁੰਦਾ ਹੈ, ਜੋ ਬਿਜ਼ਨਸਿਸ, ਪ੍ਰੋਫੈਸ਼ਨਲਸ, ਇੰਡਸਟਰੀ ਲੀਡਰਸ ਤੇ ਗਵਰਨਮੈਂਟ ਸਟੇਕ ਹੋਲਡਰਸ ਨੂੰ ਇਕੱਠੇ ਲੈ ਕੇ ਆਉਂਦਾ ਹੈ, ਕਿਉਂਕਿ ਇੱਕ ਇੱਕ ਥਾਂ ਤੇ ਸਾਰਿਆਂ ਦਾ ਮਿਲਣਾ ਮੁਸ਼ਕਿਲ ਹੈਗਾ। ਤੇ ਜੇ ਅਸੀਂ ਇਵੈਂਟਸ ਕਰਦੇ ਹਾਂ, ਫੋਰਮਸ ਕਰਦੇ ਹਾਂ, ਤੁਸੀਂ ਵੇਖੋਗੇ ਤੁਸੀਂ ਉੱਥੇ ਗਵਰਨਮੈਂਟ ਆਫੀਸ਼ਲ ਵੀ ਹੈਗੇ, ਕੌਂਸਲਰ ਵੀ ਹੈਗੇ, ਯੂਨੀਵਰਸਿਟੀ ਦੇ ਲੋਕ ਵੀ ਹੈਗੇ, ਤੋ ਡਿਫਰੈਂਟ ਇੰਡਸਟਰੀਜ਼ ਦੇ ਤੇ ਡਿਫਰੈਂਟ ਪਬਲਿਕ ਪ੍ਰਾਈਵੇਟ ਸੈਕਟਰ ਦੇ ਲੋਕ ਹੁੰਦੇ ਨੇ। ਤੋ ਵਨ ਇਜ਼ ਦੈਟ ਕਿ ਭਈ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਦੇ ਹਾਂ। ਜਿਹੜਾ ਆਸਟ੍ਰੇਲੀਆ ਇੰਡੀਆ ਚੇਂਬਰ ਆਫ ਕਾਮਰਸ ਦਾ ਖਾਸ ਫੋਕਸ ਹੈਗਾ ਕਿ ਆਸਟ੍ਰੇਲੀਆ ਤੇ ਇੰਡੀਆ ਵਿਚਕਾਰ ਜਿਹੜਾ ਟ੍ਰੇਡ, ਇਨਵੈਸਟਮੈਂਟ, ਬਿਜ਼ਨਸ, ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣਾ ਹੈਗਾ ਦੋਨਾਂ ਕੰਟਰੀਜ਼ ਦੇ। ਤੇ ਅਸੀਂ ਬਿਜ਼ਨਸਿਸ ਨੂੰ ਤੇ ਪ੍ਰੋਫੈਸ਼ਨਲ ਇੱਕ ਪਲੇਟਫਾਰਮ ਦਿੰਦੇ ਹਾਂ, ਕਨੈਕਟ ਕਰਦੇ ਹਾਂ। ਹੁਣ ਸਵਾਲ ਇਹ ਆਉਂਦਾ ਹੈ ਕਿ ਭਈ ਹੁਣ SMEs ਦਾ ਫਾਇਦਾ ਕਿਸ ਤਰ੍ਹਾਂ ਚੁੱਕ ਸਕਦੇ ਨੇ? ਤੇ ਇਹਦੇ ਵਿੱਚ ਤਿੰਨ ਚੀਜ਼ਾਂ ਹੈਗੀਆਂ ਜਿਹੜਾ ਚੇਂਬਰ ਕਰਦਾ ਹੈ, ਉਹ ਹੈਗਾ ਪਹਿਲੀ ਤੇ ਜਿਹੜੀ ਵਿਜ਼ਿਬਿਲਿਟੀ, ਕਨੈਕਸ਼ਨ ਤੇ ਓਪਰਚੁਨਿਟੀਜ਼। ਜਿਹੜਾ ਵਿਜ਼ਿਬਿਲਿਟੀ ਹੈਗਾ, ਕਈ SMEs ਬਹੁਤ ਵਧੀਆ ਪ੍ਰੋਡਕਟ ਬਣਾਉਂਦੇ ਨੇ, ਸਰਵਿਸਿਜ਼ ਆਫਰ ਕਰਦੇ ਨੇ, ਪਰ ਉਹ ਮਾਰਕੀਟ ਨੂੰ ਉਹਨਾਂ ਬਾਰੇ ਪਤਾ ਨਹੀਂ, ਉਹਦੇ ਉਹਨਾਂ ਦੇ ਕਸਟਮਰਸ ਨੂੰ ਉਹਨਾਂ ਪਤਾ ਨਹੀਂ, ਜਿਹੜੇ ਬਹੁਤ ਸਾਰੇ ਪੋਟੈਂਸ਼ੀਅਲ ਕਸਟਮਰਸ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੋਈ ਕਿੱਥੇ ਰੀਜਨ 'ਚ ਬੈਠ ਕੇ ਕੋਈ ਪ੍ਰੋਡਕਟ ਬਣਾ ਰਿਹਾ, ਕੋਈ ਸਰਵਿਸ ਆਫਰ ਕਰ ਰਿਹਾ। ਪਰ ਜਿਹੜੇ ਚੇਂਬਰ ਤੇ ਇਵੈਂਟਸ, ਫੋਰਮਸ, ਨੈਟਵਰਕਿੰਗ ਹੁੰਦੇ ਨੇ, ਉਹਦਾ 'ਚ ਵਿਜ਼ਿਬਿਲਿਟੀ ਵਧਾਉਣ ਵਿੱਚ ਮਦਦ ਕਰਦੇ ਨੇ। ਤੇ ਦੂਜਾ ਹੈਗਾ ਕਨੈਕਸ਼ਨ। ਕਈ ਵਾਰੀ ਬਿਜ਼ਨਸਿਸ ਦੀ ਸਭ ਤੋਂ ਵੱਡੀ ਬ੍ਰੇਕ ਥਰੂ ਜਿਹੜੀ ਆਉਂਦੀ ਹੈ ਨਾ, ਉਹ ਕਸਟਮਰ ਜਾਂ ਪਾਰਟਨਰ ਤੋਂ ਨਹੀਂ ਆਉਂਦੀ, ਪਰ ਇੱਕ ਇੰਟਰੋਡਕਸ਼ਨ ਤੋਂ ਆਉਂਦੀ ਹੈ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਜਿਹੜੇ ਇਵੈਂਟ ਤੇ ਜਾ ਰਹੇ ਹੋ, ਜਿਹੜੇ ਫੋਰਮ ਨੂੰ ਅਟੈਂਡ ਕਰਨ ਜਾ ਰਹੇ ਹੋ, ਉੱਥੇ ਤੁਹਾਨੂੰ ਕੌਣ ਮਿਲੇਗਾ, ਕਿਹੜਾ ਗਵਰਨਮੈਂਟ ਅਫੀਸ਼ੀਅਲ, ਪਬਲਿਕ ਪ੍ਰਾਈਵੇਟ ਸੈਕਟਰ, ਯੂਨੀਵਰਸਿਟੀ, ਕਿੱਥੋਂ ਵੀ ਆ ਸਕਦਾ ਹੈ, ਕਾਰਪੋਰੇਟ ਆਰਗਨਾਈਜੇਸ਼ਨ ਤੋਂ। ਤੋ ਉਹ ਜਿਹੜੇ ਕਨੈਕਸ਼ਨ ਹੈਗੇ ਨਾ, ਉਹ ਬਹੁਤ ਜ਼ਰੂਰੀ ਹੈਗੇ ਆ ਬਿਜ਼ਨਸ ਨੂੰ ਵਧਾਉਣ ਲਈ। ਜਿਹੜੇ ਸਮਾਲ ਮੀਡੀਅਮ ਇੰਟਰਪ੍ਰਾਈਜ਼ ਨੂੰ ਜ਼ਿਆਦਾ ਓਪਰਚੁਨਿਟੀਜ਼ ਨਹੀਂ ਮਿਲਦੀਆਂ। ਤੇ ਤੀਜਾ ਹੈਗਾ ਜਿਹੜਾ ਓਪਰਚੁਨਿਟੀਜ਼, ਜਿਹੜਾ AICC ਬਿਜ਼ਨਸਿਸ ਨੂੰ ਲੋਕਲੀ ਨਹੀਂ ਇੰਟਰਨੈਸ਼ਨਲ ਓਪਰਚੁਨਿਟੀਜ਼ ਵੀ ਦਿੰਦਾ ਹੈ, ਕਿਉਂਕਿ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ। ਜਿਹੜੀਆਂ ਬਹੁਤ ਸਾਰੀਆਂ ਡੈਲੀਗੇਸ਼ਨ ਆਉਂਦੀਆਂ ਨੇ, ਹੁਣ ਅਸੀਂ ਪਿਛਲੇ ਹਫ਼ਤੇ ਜਿਹੜੀ ਟੈਕ ਇਨੋਵੇਸ਼ਨ ਡੈਲੀਗੇਸ਼ਨ ਆਈ ਸੀ, ਹੁਣ 18 ਤਰੀਕ ਨੂੰ ਜਿਹੜੀ ਹੈ ਯੂਨੀਵਰਸਿਟੀਜ਼ ਦੀ ਡੈਲੀਗੇਸ਼ਨ ਆ ਰਹੀ ਹੈ, ਜਿਹੜੇ ਮੇਜਰ ਯੂਨੀਵਰਸਿਟੀਜ਼ ਹੈਗੇ। ਤੋਂ ਜਿਹੜੇ ਵੀ ਬਿਜ਼ਨਸਿਸ ਐਜੂਕੇਸ਼ਨ ਸੈਕਟਰ 'ਚ ਕੰਮ ਕਰਦੇ ਆ, ਉਹਨਾਂ ਲਈ ਬਹੁਤ ਅੱਛਾ ਐਕਸਪੀਰੀਅੰਸ ਹੈ ਕਿ ਉਹ ਇੱਥੇ ਬੈਠੇ ਬੈਠੇ ਇੰਡੀਅਨ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਯੂ ਨੋ, ਹੈੱਡਸ ਆਫ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਨੇ, ਉਹਨਾਂ ਨੂੰ ਇੰਡੀਆ ਜਾਣ ਦੀ ਵੀ ਲੋੜ ਨਹੀਂ। ਸੋ ਆਈ ਥਿੰਕ ਇਹ ਜਿਹੜੀਆਂ ਓਪਰਚੁਨਿਟੀਜ਼ ਹੈ ਨਾ, ਇਹ AICC ਪ੍ਰੋਵਾਈਡ ਕਰਦਾ ਹੈ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ। ਸੋ ਇਹ ਤਿੰਨ ਚੀਜ਼ਾਂ ਆਈ ਫੀਲ ਇਜ਼ ਵੈਰੀ ਵੈਰੀ ਇੰਪੋਰਟੈਂਟ। ਐਂਡ ਮੈਨੂੰ ਇਹ ਲੱਗਦਾ ਹੈ ਕਿ ਅਕਸਰ ਜਿਹੜੀ ਬਿਜ਼ਨਸ 'ਚ ਸਕਸੈਸ ਹੈ ਨਾ, ਉਹ ਮਿਹਨਤ ਨਾਲ ਤੇ ਆਉਂਦੀ ਹੈ, ਬਟ ਮਿਹਨਤ ਦੇ ਨਾਲ ਨਾਲ ਜਿਹੜਾ ਸਹੀ ਨੈਟਵਰਕ ਹੈ, ਨੌਲੇਜ ਹੈ, ਤੇ ਜਿਹੜੀ ਓਪਰਚੁਨਿਟੀਜ਼ ਮਿਲਦੀਆਂ ਨੇ ਨਾ, ਉਹ ਬਹੁਤ ਜ਼ਰੂਰੀ ਹੈ। ਤੇ ਸੀ ਐਟ AICC ਸਾਡਾ ਕੰਮ ਹੈ ਕਿ ਜੋ ਵੀ ਬਿਜ਼ਨਸ ਕਰ ਰਿਹਾ ਹੈਗਾ, ਉਹਨਾਂ ਦੇ ਕੰਮ ਨੂੰ ਅਸੀਂ ਐਂਪਲੀਫਾਈ ਕਰੀਏ, ਉਹਨਾਂ ਦੇ ਲਈ ਨਵੇਂ ਦਰਵਾਜ਼ੇ ਖੋਲੀਏ, ਤੇ ਉਹ ਸਿਰਫ ਸਰਵਾਈਵ ਨਾ ਕਰਨ ਬਲਕਿ ਗਰੋ ਕਰਨ, ਸਕੇਲ ਕਰਨ ਨਵੀਂ ਮਾਰਕੀਟ ਵਿੱਚ।
2: It feels good to be in control, no matter what. Keep your business connected with Invincible Wi-Fi from Spectrum Business, the fully integrated Wi-Fi 7, 5G, and 8-hour battery backup solution. Keep connected, keep working, and keep security systems running reliably. Be in control. Be Invincible. Invincible Wi-Fi from Spectrum Business. Visit spectrum.com/beinvincible to learn more. Restrictions apply. Services not available in all areas.
3: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern.

0: Eastern, 1 p.m. Pacific, and catch replays on BET.
1: Yay, yay!
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
3: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਵੇਲਾ ਸਾਡੀ ਅੱਜ ਦੀ ਆਖਰੀ ਪੇਸ਼ਕਾਰੀ ਦਾ। ਹੁਣ ਗੱਲ ਕਰਾਂਗੇ ਜੀ ਆਸਟ੍ਰੇਲੀਆ ਐਕਸਪਲੇਨਡ ਦੇ ਐਪੀਸੋਡ ਦੇ ਤਹਿਤ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਡੋਨੇਸ਼ਨ ਹੈ ਔਰ ਫੰਡ ਰੇਜ਼ਿੰਗ ਹੈ ਇਹਦੇ ਨਾਲ ਜੁੜੇ ਨਿਯਮ ਕੀ ਹੈਗੇ ਹੈ ਔਰ ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੀ ਜਿਹੜੀ ਮਦਦ ਹੈ ਉਹ ਸਹੀ ਮਕਸਦ ਵਾਸਤੇ ਪਹੁੰਚ ਰਹੀ ਹੈ ਜਾਂ ਸਹੀ ਹੱਥਾਂ ਤੱਕ ਪਹੁੰਚ ਰਹੀ ਹੈ। ਸਾਰਾ ਵੇਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਹੇ ਹੈ ਸਾਡੇ ਸਾਥੀ MP ਸਿੰਘ, ਆਓ ਸੁਣਦੇ ਹਾਂ।
4: ਤੁਸੀਂ ਹੋ SBS ਪੰਜਾਬੀ ਦੇ ਨਾਲ।
5: ਹਾਜ਼ਰੀਨ, ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਆਸਟ੍ਰੇਲੀਆ ਐਕਸਪਲੇਨ ਦੀ ਇਹ ਰਿਪੋਰਟ ਅੱਜ ਦੱਸ ਰਹੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ ਸਕਦੀ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਮਦਦ ਸਹੀ ਮਕਸਦ ਤੱਕ ਪਹੁੰਚ ਵੀ ਰਹੀ ਹੈ ਜਾਂ ਨਹੀਂ। ਜੀ ਹਾਂ, ਆਸਟ੍ਰੇਲੀਆ ਵਿੱਚ ਫੰਡਰੇਜ਼ਿੰਗ ਨਾਲ ਸੰਬੰਧਿਤ ਕਾਨੂੰਨਾਂ ਨੂੰ ਸਮਝਣਾ ਕਈ ਵਾਰ ਔਖਾ ਹੋ ਜਾਂਦਾ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹਰ ਰਾਜ ਅਤੇ ਖੇਤਰ ਦੇ ਆਪਣੇ ਵੱਖਰੇ ਫੰਡਰੇਜ਼ਿੰਗ ਕਾਨੂੰਨ ਹਨ। ਫੰਡਰੇਜ਼ਰਾਂ ਨੂੰ ਸਥਾਨਕ ਕੌਂਸਲਾਂ ਦੀਆਂ ਮਨਜ਼ੂਰੀਆਂ ਅਤੇ ਹੋਰ ਕਾਨੂੰਨਾਂ ਜਿਵੇਂ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਪੈ ਸਕਦੀ ਹੈ। ਆਸਟ੍ਰੇਲੀਅਨ ਚੈਰਿਟੀਜ਼ ਐਂਡ ਨਾਟ ਫਾਰ ਪ੍ਰੋਫਿਟ ਕਮਿਸ਼ਨ ਜਾਂ ACNC ਆਸਟ੍ਰੇਲੀਆ ਦੀ ਚੈਰਿਟੀ ਨਿਯੰਤਰਕ ਸੰਸਥਾ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਰਜਿਸਟਰਡ ਚੈਰਿਟੀਆਂ ਕਾਨੂੰਨੀ ਤੌਰ ਉੱਤੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣ। ਹਾਲਾਂਕਿ ਫੰਡ ਰੇਜ਼ਿੰਗ ਕਿਵੇਂ ਕੀਤੀ ਜਾਂਦੀ ਹੈ ਇਸ ਉੱਤੇ ACNC ਦੀ ਸਿੱਧੀ ਨਿਗਰਾਨੀ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਹਰ ਰਾਜ ਜਾਂ ਖੇਤਰ ਦੀ ਆਪਣੀ ਹੁੰਦੀ ਹੈ। ACNC ਦੀ ਕਮਿਸ਼ਨਰ ਸੂ ਵੁੱਡਵਾਰਡ ਇਸ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
6: Our main role is to register charities and make sure they follow certain rules. So, for example, if you collect money from the public in a shopping centre, there are specific rules that your organisation would have to follow, and these are state-based, so they can vary depending what state you're in. We care about where the money goes, so what happens with the funds that are raised, but we're not the regulator for fundraising.
5: ਹਾਲਾਂਕਿ ACNC ਨਾਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਨਹੀਂ ਹੈ, ਪਰ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਗੈਰ ਮੁਨਾਫਾ ਸੰਸਥਾ ਵਜੋਂ ਜਾਂਚ ਹੋ ਚੁੱਕੀ ਹੈ ਅਤੇ ਉਹ ਚੰਗੇ ਪ੍ਰਬੰਧਨ ਦੇ ਮਾਪਦੰਡਾਂ ਉੱਤੇ ਖਰੀ ਉਤਰਦੀ ਹੈ। ਕਮਿਸ਼ਨਰ ਵੁੱਡਵਾਰ ਕਹਿੰਦੇ ਹਨ ਕਿ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਉਸ ਦੀ ਜਾਣਕਾਰੀ ਦੀ ਜਾਂਚ ਕਰਨਾ ਬਹੁਤ ਆਸਾਨ ਹੈ।
6: You can look up the charity register just on your phone, on your computer. If you just put in the words charity register, you'll find us. It's often very helpful for people because it can give you information about who runs the charity, what type of activities it does, where it gets its money from. So before you donate, you can get that information to make sure that your money is going to the cause that you most care about. And you can also feel confident that it's a real registered charity and they do have obligations to follow certain rules about good governance.
5: ਸਾਰੀਆਂ ਰਜਿਸਟਰਡ ਚੈਰਿਟੀਆਂ ਦਾਨ ਲਈ ਟੈਕਸ ਕਟੌਤੀ ਯੋਗ ਰਸੀਦਾਂ ਜਾਰੀ ਨਹੀਂ ਕਰ ਸਕਦੀਆਂ। ਜਸਟਿਸ ਕਨੈਕਟ ਦੀ ਨਾਟ ਫਾਰ ਪ੍ਰੋਫਿਟ ਲਾਅ ਸੇਵਾ ਨਾਲ ਜੁੜੀ ਵਕੀਲ ਐਮੀ ਵਿਲੀਅਮਸ ਇਸ ਬਾਰੇ ਇਸ ਤਰ੍ਹਾਂ ਖੁਲਾਸਾ ਕਰਦੀ ਹੈ।
7: Donations are tax deductible only when the donation is made to an organisation that the tax office, so the ATO, has endorsed as having deductible gift recipient or DGR status. And the way you can work that out is to go to a website called ABR Lookup or ABN Lookup and type in the name of the organisation and it will very clearly state if an organisation has DGR status.
5: ਜੇ ਤੁਹਾਨੂੰ ਕਿਸੇ ਚੈਰਿਟੀ ਦੀ ਫੰਡਰੇਜ਼ਿੰਗ ਪ੍ਰਕਿਰਿਆ ਬਾਰੇ

0: ਚਿੰਤਾ ਹੈ ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਦੀ ਨਿਯੰਤਰਕ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ। ACNC ਵੀ ਕੁਝ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ, ਜਿਵੇਂ ਕਿ ਜਦੋਂ ਕੋਈ ਚੈਰਿਟੀ ਇਕੱਠੇ ਕੀਤੇ ਗਏ ਸਾਰੇ ਫੰਡਾਂ ਦਾ ਸਹੀ ਹਿਸਾਬ ਨਾ ਦੇ ਸਕੇ। ACNC ਨੂੰ ਮਿਲਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕੀਤੀ ਜਾਂਦੀ ਹੈ, ਹਾਲਾਂਕਿ ਸ਼ਿਕਾਇਤਕਰਤਾ ਨੂੰ ਆਮ ਤੌਰ ਉੱਤੇ ਸਿਰਫ ਇਹ ਪੁਸ਼ਟੀ ਮਿਲਦੀ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ। ਕਮਿਸ਼ਨਰ ਵੁੱਡਵਾਰਡ ਦੁਬਾਰਾ ਇਸ ਤਰ੍ਹਾਂ ਸਮਝਾਉਂਦੇ ਹਨ।
1: There is the ability to report any concern that they have, and there's a form on our website to do that. If they wish, they can do it anonymously, and we do take those concerns seriously. Sometimes people get a bit upset that they don't hear whether we're investigating or not. Now, under the Act of Parliament that sets us up, we're not able to keep people posted about what's happened with their concern, but I would assure people it doesn't mean that we haven't looked at it.
0: ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਫੰਡਰੇਜ਼ਿੰਗ ਮੁਹਿੰਮ ਧੋਖਾਧੜੀ ਹੋ ਸਕਦੀ ਹੈ ਤਾਂ ਦਾਨ ਨਾ ਦਿਓ ਅਤੇ ਇਸ ਦੀ ਰਿਪੋਰਟ ਆਪਣੇ ਸਥਾਨਕ ਨਿਯੰਤਰਕ ਜਾਂ ਕੌਮੀ ਸੇਵਾ ਸਕੈਮ ਵਾਚ ਨੂੰ scamwatch.gov.au ਰਾਹੀਂ ਕਰੋ। ਆਨਲਾਈਨ ਦਾਨ ਦਿੰਦਿਆਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਅਧਿਕਾਰਤ ਵੈਬਸਾਈਟ ਉੱਤੇ ਹੋ। ਜਲਦਬਾਜ਼ੀ ਤੋਂ ਬਚੋ, ਸ਼ੱਕੀ ਲਿੰਕਾਂ ਉੱਤੇ ਕਲਿੱਕ ਨਾ ਕਰੋ ਅਤੇ ਫੰਡਰੇਜ਼ਿੰਗ ਦੀ ਪਿਛੋਕੜ ਦੀ ਜਾਂਚ ਕਰੋ। ਪਰ ਜੇ ਕੋਈ ਵਿਅਕਤੀ ਤੁਹਾਡੇ ਕੋਲ ਸਿੱਧਾ ਆ ਕੇ ਦਾਨ ਮੰਗੇ ਤਾਂ ਕੀ ਕੀਤਾ ਜਾਵੇ? ਪੀਟਰ ਹਿਲਸ ਜੌਨਸ ਪਬਲਿਕ ਫੰਡਰੇਜ਼ਿੰਗ ਰੈਗੂਲੇਟਰੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਆਸਟ੍ਰੇਲੀਆ ਵਿੱਚ ਫੇਸ ਟੂ ਫੇਸ ਫੰਡਰੇਜ਼ਿੰਗ ਕਰਨ ਵਾਲੀਆਂ ਚੈਰਿਟੀਆਂ ਅਤੇ ਏਜੰਸੀਆਂ ਦੀ ਨੁਮਾਇੰਦਗੀ ਕਰਦੀ ਹੈ। ਉਹ ਫੇਸ ਟੂ ਫੇਸ ਫੰਡਰੇਜ਼ਿੰਗ ਨਾਲ ਜੁੜੀਆਂ ਸੰਭਾਵਿਤ ਧੋਖਾਧੜੀਆਂ ਦੇ ਕੁਝ ਸੰਕੇਤਾਂ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
2: Isn't in uniform, doesn't have a photo ID, and is in particular asking for a cash donation or only asking for a one-off donation, those are all things which should certainly alert members of the public that it might not be a legitimate fundraiser. Our message really is that if in doubt, don't donate. Take your time, pause. You can always go on the website or the charity to verify, and then you can donate at a future time.
0: ਆਸਟ੍ਰੇਲੀਆ ਵਿੱਚ ਰੂਬਰੂ ਫੰਡਰੇਜ਼ਿੰਗ ਕਰਨ ਵਾਲਿਆਂ ਦੀਆਂ ਤਿੰਨ ਮੁੱਖ ਕਿਸਮਾਂ ਹਨ: ਸੜਕਾਂ ਉੱਤੇ ਫੰਡਰੇਜ਼ਿੰਗ ਕਰਨ ਵਾਲੇ, ਘਰ ਘਰ ਜਾ ਕੇ ਦਾਨ ਮੰਗਣ ਵਾਲੇ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਫੰਡਰੇਜ਼ਰ। ਤੇ ਜੇ ਤੁਸੀਂ ਖੁਦ ਕਿਸੇ ਮਕਸਦ ਲਈ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ? ਜਸਟਿਸ ਕੁਨੈਕਟ ਦੀ ਏਮੀ ਵਿਲੀਅਮਸ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਰਾਜ ਜਾਂ ਖੇਤਰ ਦੇ ਨਿਯੰਤਰਕ ਨਾਲ ਜਾਂਚ ਕਰੋ ਕਿ ਕੀ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਅਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ।
3: So that's things like asking your friends or family for money to support a personal activity. Like, for example, I want to go overseas and I want you to donate to my volunteering adventure overseas. Fundraising at work. So if you've got an employee at your workplace who needs to get medical expenses paid for and you fundraise in your workplace for that to happen, that's typically not regulated by fundraising laws.
0: ਉਦਾਹਰਣ ਵਜੋਂ ਦੋਸਤਾਂ ਜਾਂ ਪਰਿਵਾਰ ਤੋਂ ਕਿਸੇ ਨਿੱਜੀ ਯੋਜਨਾ ਲਈ ਪੈਸਾ ਮੰਗਣਾ ਜਾਂ ਕਿਸੇ ਕਰਮਚਾਰੀ ਦੇ ਇਲਾਜ ਦੇ ਖਰਚੇ ਲਈ ਕੰਮ ਵਾਲੀ ਥਾਂ ਉੱਤੇ ਪੈਸਾ ਇਕੱਠਾ ਕਰਨਾ ਆਮ ਤੌਰ ਉੱਤੇ ਫੰਡਰੇਜ਼ਿੰਗ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ। ਪਰ ਜੇ ਤੁਸੀਂ ਆਨਲਾਈਨ ਕਰਾਊਡ ਫੰਡਿੰਗ ਮੁਹਿੰਮ ਸ਼ੁਰੂ ਕਰ ਰਹੇ ਹੋ ਤਾਂ ਬਹੁਤ ਸੰਭਾਵਨਾ ਹੈ ਕਿ ਤੁਹਾਡੀ ਫੰਡਰੇਜ਼ਿੰਗ ਨਿਯੰਤਰਿਤ ਗਤੀਵਿਧੀ ਮੰਨੀ ਜਾਵੇਗੀ। ਏਮੀ ਵਿਲੀਅਮਸ ਆਨਲਾਈਨ ਫੰਡਰੇਜ਼ਿੰਗ ਨਾਲ ਜੁੜੀਆਂ ਦੋ ਮਹੱਤਵਪੂਰਨ ਗੱਲਾਂ ਨੂੰ ਉਜਾਗਰ ਕਰਦੀ ਹੈ। ਪਹਿਲੀ, ਇਸ ਉੱਤੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਵੱਖਰੇ ਕਾਨੂੰਨ ਲਾਗੂ ਹੋ ਸਕਦੇ ਹਨ। ਦੂਜੀ, ਇਹ ਸਪਸ਼ਟ ਤੌਰ ਉੱਤੇ ਦੱਸਣਾ ਜ਼ਰੂਰੀ ਹੈ ਕਿ ਇਕੱਠੇ ਕੀਤੇ ਪੈਸੇ ਕਿੱਥੇ ਅਤੇ ਕਿਸ ਮਕਸਦ ਲਈ ਵਰਤੇ ਜਾਣਗੇ ਤਾਂ ਜੋ ਦਾਨ ਦੇਣ ਵਾਲਿਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਦੋਸਤੋ, ਜ਼ੋਈ ਥਰਮੈਂਡੂ ਦੀ ਮਦਦ ਨਾਲ ਤਿਆਰ ਕੀਤੀ ਆਸਟ੍ਰੇਲੀਆ ਐਕਸਪ੍ਰੀਨ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਈਮੇਲ ਕਰਿਓ punjabi.program@sbs.com.au। ਸੁਣਦੇ ਰਹੋ SBS ਪੰਜਾਬੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ।
4: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।

ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਪੇਸ਼ਕਾਰੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਰੱਬ ਰਾਖਾ, ਸ਼ਬਾ ਖੈਰ, ਖਾਓ ਪੀਓ, ਐਸ਼ ਕਰੋ, ਪਰ ਦਿਲ ਕਿਸੇ ਦਾ ਦਿਖਾਇਓ।